ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਆਈਆ, ਆਖਣ ਵਾਲਾ ਕਿਆ ਵਿਚਾਰਾ।

ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰ

ਸੇ ਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੂ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਭੈ ਕਰ

ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੂ ਸੰਤੋ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੁਆ।

ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਾਉ ਜਲ ਬਿਖਮ ਸੁਗਾਹੋ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਮਤੀ ਪਾਤਸ਼ਾਹ ਦਸਮ ਪ੍ਰਿਥਮ ਭਗਵਤੀ ਸਬਰ ਕਹਿ ਗੁਰੂ ਨਾਨਕ ਲਈ ਤਿਆ ਹੈ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਤੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਾਰਨ ਉਹਨੇ ਦਿਆਵੇ ਤਾਂ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਤਿਹੰਤਰ ਕੇ ਖਲਸ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਬਣ ਸਕਿਆ ਦੇ ਚਲਾਈ ਤੇ ਵਾਹਿ ਦੇਖ ਨਿੜ ਕੀਤਾ ਦਿਨਾਂ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤਿਹੰਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚੱਕੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਿਆ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖੇ ਸਾਸਾ ਸਿੰਘ ਆਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਸਾਸਬਾ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਹੈ ਜੇ ਤਾਂ ਆਮਣ ਕਾ ਸਦਕਾ ਸਰ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਰਿਆ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਚੁਗਲੇ ਘਾਟਾਂ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਸ ਪੰਥੇ ਸਦਾ ਸ਼ਾਇਦ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰੂ ਰਾਮ ਜੀ ਨਾਲ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਲਾਹ ਤੇ ਸੇਵਾ ਸੰਭਾਲ ਸਕਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਤਨ ਤਨ ਗੁਰੂ ਦਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੂੰ ਤਾਂ ਭਾਲੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪਦੇ ਚਰਨ ਕਮਲਾਂ ਦੇ ਅਰਦਾਸ ਦੇ ਤਾਰੇ ਆਪ ਨੇ ਬਖਸ਼ ਕੀਤੀ ਹੈ ਆਪਦੇ ਚਰਨ ਪਿੱਤਰ ਗੁਰਬਾਣੀ ਸਿੱਖਣ ਸਾਲ ਸੰਪੂਰਨ ਪੜ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸ਼ੋਰਦਾਰ ਰਹਿ ਰਾਸ ਸਤ ਪਾਠ ਕੀਤੇ ਕਿਰਪਾ ਕਰੋ ਮੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਵੀ ਬਾਣੀ ਸੋਧ ਕੇ ਸੱਚ ਖੰਡ ਪ੍ਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਨਿਸ਼ਾਨੀ ਕਿਰਪਾ ਤਾਂ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪਿੱਤਰ ਬਾਣੀ ਤਾਂ ਬਲ ਬੁੱਧੀ ਬਖਸ਼ਿਸ਼ ਕਰੋ ਕਿ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਗੁਲਾਬ ਸਾਹਿਬ ਦੇਗਾਂ ਤਿਆਰ ਕਰੇ ਹੱਥ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧਸੰਗ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇਹੀ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬਾਜ ਕਿਰਪਾ ਕਰੋ ਦਤਾਰ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਨਗਰਾਂ ਝੁੱਟ ਸਵਾਰੇ ਪ੍ਰਵਾਨ ਕਰਨੀ ਗਰੀਬ ਨਿਵਾਜ ਜੀ ਅੰਮ੍ਰਿਤਵੇਲ ਤੋਂ ਲੈ ਕੇ ਦਰਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤਿਰਪੁਰ ਪੇਟਿਆ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਿਵਾਜ ਬੱਚੀ ਸਾਰਿਕਾ ਸਰੋਇਆ ਦੇ ਜਨਮ ਦਿਨ ਦੀ ਖੁਸ਼ੀ ਪਰਿਵਾਰ ਵੱਲੋਂ $100 ਆਪਦੇ ਚਰਨਾਂ ਪਿਆ ਤੱਕ ਦਰ ਪ੍ਰਵਾਨ ਕਰੋ ਕੁਛ ਕਰਦੇ ਬੱਚੀ ਗਰੀਬ ਨਿਵਾਜ ਦਿੱਤਾ ਜੀ ਸਾਰਿਕਾ ਸਰੋਇਆ ਨੂੰ ਤੰਦਰੁਸਤੀ ਬਖਸ਼ੋ ਬੱਚੀ ਨੂੰ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕਿਉਂ ਦੀ ਆਗਿਆ ਕਰ ਬਖਸ਼ ਕਰਨ ਦਿੱਤਾ ਬੱਚੀ ਨੇ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਉੱਚੀ ਵਿਦਿਆ ਦਾਜ ਬਖਸ਼ੋ ਸਾਰੇ ਪਰਿਵਾਰ ਦੀ ਤੰਦਰੁਸਤੀ ਤਾਂ ਕਿ ਸੋਖਿਆਂ ਚੜ੍ਹ ਗਿਆ ਕਰੋ ਕਮਾਈਆਂ ਸਬਰ ਕਰੋ ਦਾਤਿਆਂ ਦੀ ਆਪ ਰਾਤ ਵਰਖੋ ਜੀ ਗੁਰੂ ਗਰੀਬ ਨਿਵਾਜ ਖਾਲਸਾ ਪੰਥ ਸੇਖ ਕੌਮ ਨੂੰ ਏਕਤਾ ਸਭਾਗ ਪਿਆਰ ਦੀ ਬਖਸ਼ੀ ਕਰਕੇ ਸਤ ਨੂੰ ਦਾਜ ਬਖਸ਼ੋ ਚੰਨਾਂ ਨਾਲ ਜੋੜ ਕਰਵਾਉਣ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਸੰਭਾਲਤਾ ਕਰੋ ਜੀ ਗਰੀਬ ਨਿਵਾਜ ਦੂਰ ਦੁਰਾਜ ਕਰ ਬੈਠੀਆਂ ਲਾਈਵ ਕਰਦਾ ਕਿ ਸਰਵਣ ਕਰ ਰਹੀਆਂ ਸਾਰੀ ਸੰਦਿਹਾਜ ਨੇ ਪ੍ਰਾਂਤ ਨੂੰ ਘੜੀਆਂ ਲੈ ਕੇ ਲਾਓ ਸਾਰਾ ਆਪਣੀ ਕਿਰਪਾ ਕੀਤੀ ਸੰਗਤ ਨੂੰ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਨੂੰ ਸਾਰ ਸੰਗਤਾਂ ਮਾਇਆ ਪੇਟਾ ਦੇ ਚਰਨਾਂ ਪ੍ਰਵਾਨ ਕਰੋ ਬਖਸ਼ਿਸ਼ ਸਾਹਿਬ ਦੀਆਂ ਕਮਾਈਆਂ ਸਭ ਨੂੰ ਕਰੋ ਘਰ ਜਵਾਦ ਦੇ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦੇ ਪੂਰੀਆਂ ਕਰੋ ਜੀ ਤਾਰ ਬਖਸ਼ੀ ਕਰੋ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਪੁਨਾ ਚੁੱਕਾਂ ਵਾਹੀ ਬਖਸ਼ੋ ਪਿੱਤਰ ਬਖਸ਼ ਪ੍ਰੰਤ ਅੱਜ ਦੇ ਸ਼ਾਮ ਦੇ ਕਥਾ ਕੀ ਦੁਆ ਹਮਤਾ ਵਾਸੀ ਆਗਿਆ ਬਖਸ਼ੋ ਰਹਿੰਦੇ ਘਰ ਸਵਾ ਕੇ ਚੰਨਾ ਸਮਾਜ ਬਣਾਓ ਸ਼ੁੱਧ ਦੇ ਪਿੱਤਰ ਸੇਵਾ ਲੈਣ ਦੀ ਕਮਾ ਦਿੱਤਾ ਸਹੀ ਪਿਆਰੇ ਮੇਰੇ ਜਿਹੜਾ ਬਣਾ ਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜੈਤਸਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ, ਕੋਈ ਖੱਪ ਖੱਪ ਮੂਏ ਕਰਾਂਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਹੋਈ ਆਸ ਤੇ ਬੜੀ ਸ਼ਰਧਾ ਭਾਵ ਸਾਹਿਬ ਪੁੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸਪੂਰਨ ਪਾਤਸ਼ਾਹ ਨੂੰ ਕੀਤੇ ਹਨ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਦਾ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਸਾਹਿਬ ਦੀਆਂ ਪਰੀਆਂ ਨੇ, ਪਰੰਤੂ ਮਹਾਰਾਜ ਬਖਸ਼ਿਸ਼ ਪਿਤਰ ਗੁਰਬਾਣੀ ਸਾਹਿਬ ਨੂੰ ਕੀਤੇ ਹਨ। ਸੋ ਸਤਿ ਸ੍ਰੀ ਅੱਜ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਸਤਿ ਸ੍ਰੀ ਅਕਾਲ ਜੀ, ਆਪਣੇ ਕੋਲ ਬੇਨਤੀ ਹੈ ਕਿ ਹੁਣ ਕੰਮ ਦੇ ਕੰਮ ਹੋਣੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਦੀਪ ਸਿੰਘ ਜੀ ਅਰਸੀਲਾ। ਸੋ ਭਾਈ ਸਾਹਿਬ ਠੀਕ 7 ਵਜੇ ਤੱਕ ਆਦਿ ਕੀਤੇ ਨਾਮ ਤੋਂ ਮਗਰ ਆਪ ਸੰਗਤਾਂ ਨੂੰ ਮਰ ਜਾਣਾ ਜੋ ਮਹਿਮਾਨ ਪ੍ਰਾਪਤ ਕਰਨਗੇ, ਉਸ ਬਾਅਦ ਭਾਈ ਕਥਾ ਵਾਚਕੂ ਦੀਵਾਨ ਵੀ ਕਥਾ ਕਰਨਗੇ। 7 ਵਜੇ ਅੱਜ ਤੱਕ ਸਾਨੂੰ ਲੱਗ ਗਿਆ ਸਾਡਾ ਤੱਕ ਕੀਰਤਨ ਕਰਨਗੇ ਭਾਈ ਇਸ ਪਾਸ ਦਾ ਜੱਥਾ ਜੀ ਸਾਡੇ ਪਾਸ ਲਿਖਿਆ ਹੋਇਆ ਉਹਦੇ ਮੁਤਾਬਕ। ਸੋ ਅਵਸਾਦ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਰੋਜ਼ ਆਪ ਨੂੰ ਬੇਨਤੀ ਕਰਦੇ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਰ ਨਿਕੀ ਹੋਦੀ ਬੈਠ ਸਾਹਿਬ ਨਹੀਂ ਕਥਾ ਕਿ ਦਰਬਾਰ ਸਾਹਿਬ ਨੂੰ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਜੋ ਨਾਰ ਥਾਰ ਸਹੁ ਥਾਰ ਜੋ ਬਿਲਡਿੰਗਾਂ ਬਣ ਰਹੀਆਂ ਨੇ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਜੋ ਕਾਫੀ ਮਹਿੰਗਾ, ਇਸ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਲੱਖਾਂ ਦੇ ਹਿਸਾਬ ਨਾਲ, ਬੇਅੰਤ ਹਜ਼ਾਰਾਂ ਦੇ ਹਿਸਾਬ ਨਾਲ ਮਾਇਆ ਆ ਰਹੀ ਹੈ। ਉਹ ਵਟਭਾਗੀ ਹਨ ਜਿਨ੍ਹਾਂ ਨੇ ਆਪਣਾ ਦਸਾਂਤ ਸਫਲ ਕੀਤਾ ਹੈ। ਸਾਥ ਨੇ ਜਿਨ੍ਹਾਂ ਜਿਨ੍ਹਾਂ ਗੁਰੂ ਪਰਿਵਾਰ ਨੇ ਅੱਜ ਤੱਕ ਆਪਣਾ ਦਸਾਂਤ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਪਣੀ ਬਾਂਡੀ ਜਿੰਨੀ ਵੱਧ ਤੋਂ ਵੱਧ ਮਾਇਆ ਦੇ ਸਕਦੇ, ਦੇਖ ਕੇ ਆਪਣਾ ਦਸਾਂਤ ਜਿਹੜਾ ਤੁਸੀਂ ਉਸ ਨੂੰ ਸਫਲ ਕਰੋ। ਸਤਸੰਗ ਜੀ ਉਹ ਸਤਸੰਗ ਤੋਂ ਬੇਨਤੀ ਹੈ ਕਿ ਜੋ ਲੜੀਵਾਰ ਸਾਹਿਬ ਪਾਠ ਚੱਲ ਰਹੇ ਨੇ ਭੋਗ ਪੈਣਗੇ 21 ਜੂਨ ਨੂੰ। ਸੋ ਜਿਹੜੇ ਜਿਹੜੇ ਘਰਾਂ 'ਚ ਬੈਠ ਕੇ ਨਾਲ ਪਾਠ ਕਰ ਰਹੇ ਹਨ ਵਟਪਾ ਗਏ ਹਨ, ਬਾਕੀ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਪੋ ਆਪਣੇ ਨਾਂ ਨੰਬਰ ਸੈਕਟਰੀ ਸਾਹਿਬ ਭਾਈ ਰਜਿੰਦਰ ਸਿੰਘ ਨਾਲ ਭੇਜ ਦਿਓ, ਜਿਨ੍ਹਾਂ ਦਾ ਨੰਬਰ ਹੈ 4 7 12 41 44 4 0 8 7 1 2 4 1 4 5। ਸੋ ਸਤਿ ਸੰਗਤ ਜੀ ਹੋਰ ਸੰਗਤ ਨੂੰ ਬੇਨਤੀ ਹੈ ਕਿ ਜੂਨ 15 ਨੂੰ ਹੈ ਸੰਗਰਾਂਦ, ਹੜ੍ਹ ਦੇ ਮਹੀਨੇ ਦੀ, ਹੜ੍ਹ ਦਾ ਮਹੀਨਾ ਆ ਰਿਹਾ 15 ਤਰੀਕ ਨੂੰ। ਤੇ ਸਾਰੇ ਸੰਗਤ ਨੂੰ ਬੇਨਤੀ ਹੈ ਆਓ ਆਏ ਮਹੀਨੇ ਜੀ ਐਂ ਕਹੀਏ ਤੇ ਸਾਰੇ ਮਹੀਨੇ ਸੁੱਖ ਸ਼ਾਂਤੀ ਸਾਹਿਬ ਜੀ ਸਾਰੇ ਮਿਲ ਕੇ ਅਸੀਂ ਅਰਦਾਸ ਕਰੀਏ। ਸਤਸੰਗ ਜੀ ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ ਵਿੱਚ ਸੁਖਮ ਸਾਹਿਬ ਦੇ ਪਾਠ ਹਰ ਰੋਜ਼ ਹੋਇਆ ਕਰਨਗੇ 7:30 ਤੋਂ ਲੈ ਕੇ 8:45 ਤੱਕ ਸ਼ਾਮਨ। ਸੋ ਸਤਸੰਗ ਜੀ ਹਾਜ਼ਰੀ ਭਰੋ। ਜੂਨ 18 ਨੂੰ ਹੋਇਆ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਦੁੱਖਾਂ ਝੋਲੀ 'ਚ ਪਾ ਕੇ ਸਾਡੇ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਹੈ। ਜ਼ਰੂਰ ਉਸ ਦਿਨ ਆ ਕੇ ਹਾਜ਼ਰੀ ਭਰੀਏ, ਉਹਨਾਂ ਦੀ ਬਖਸ਼ੀਆਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਦੇ ਸਾਹਿਬ ਜੋ ਮਰ ਗਿਆ ਉਸਨੂੰ ਅਪਣਾਉਣ ਵਾਸਤੇ ਵੱਧ ਤੋਂ ਵੱਧ ਸਤਸੰਗ ਜੀ ਅਸੀਂ ਯਤਨ ਕਰੀਏ। ਸੋ ਸਤਸੰਗ ਜੀ ਹਰ ਸਿੰਘ ਤੈਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਫਿਰ ਰਮਕਾ ਨਹੀਂ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जनक शरीर बैठने एक बार करो कृपा सारे जिस दा साहेब डाटा।

ਇਹਨੇ ਕਾਗਜ਼ੀ ਪ੍ਰਵਾਨ ਕਰ ਲੈਣੀ ਸੀ। ਆਓ ਸਮਾਂ ਕਥਾ ਦਾ ਹੈਗਾ ਬਹੁਤ ਹੀ ਸਤਿਕਾਰਯੋਗ ਪਾਤਸ਼ਾਹ ਭਾਈ ਸਕੱਤਰ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਨੇ। ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਆਪ ਜੀ ਨੇ ਕਥਾ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਚਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸ ਤਾਰੇ ਵਾਹਿਗੁਰੂ ਜੀ ਬਸੰਤ ਕੀ ਵਾਰ ਮਹਿਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਹੈ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰਿਵਣ ਮੁੱਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਤਾਈ ਪਰਮ ਸਨਮਾਨ ਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਹਨ ਜਿਨ੍ਹਾਂ ਨੇ ਉੱਦਮ ਬਖਸ਼ਿਆ ਹੈ ਸਮਰਥ ਬਖਸ਼ੀ ਹੈ ਗੁਰੂ ਦੀ ਗੋਦੀ ਅੰਦਰ ਕੁੱਲ ਕੁਝ ਪਲ ਸਭਾਏਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਕੇ ਪਿਆਰ ਵਾਲੇ ਗੁਰੂ ਕੇ ਕੀਰਤਨੀਏ ਭਾਈ ਸੁਰਜੀਤ ਸਿੰਘ ਜੀ ਰਸੀਲਾ ਜੀ ਆਪ ਜੀ ਨੂੰ ਗੁਰਬਾਣੀ ਦੇ ਅੰਮ੍ਰਿਤਮਈ ਕੀਰਤਨ ਨਾਲ ਜੋੜਦੇ ਹੋਏ ਵਡੇਕੀਆਂ ਵਡਿਆਈਆਂ ਕਰ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਜੀ ਦੀ ਪਾਵਨ ਮਹਾਨ ਇਸ ਖਜ਼ਾਨੇ ਵਿੱਚੋਂ ਲੜੀਵਾਰ ਚੱਲ ਰਹੀ ਵਿਚਾਰ ਤਹਿਤ ਅੱਜ ਆਪਾਂ ਬਸੰਤ ਕੀ ਵਾਰ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਇਹ ਪਾਵਨ ਬਾਣੀ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਤਿੰਨਾਂ ਦੀ ਉਚਾਰਨ ਕੀਤੀ ਹੋਈ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1193 ਤੇ ਸਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਜਿਵੇਂ ਸਮੁੱਚੀ ਬਾਣੀ ਅੰਦਰ ਨਿਰੰਕਾਰ ਦੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਹੁੰਦੀ ਹੈ, ਉਸੇ ਤਰ੍ਹਾਂ ਵੱਡੇ ਕੀਆਂ ਵਡਿਆਈਆਂ ਨਾਲ ਜੁੜਦਿਆਂ ਹੋਇਆਂ ਉਹਦੇ ਜੁੜਨ ਦੇ ਕੀ ਲਾਹੇ ਨੇ ਉਹਨਾਂ ਦਾ ਜ਼ਿਕਰ ਹੁੰਦਾ ਹੈ ਤੇ ਟੁੱਟਣ ਦੇ ਕੀ ਘਾਟੇ ਨੇ ਉਹਦਾ ਜ਼ਿਕਰ ਹੈ। ਜਿਨ੍ਹਾਂ ਗੁਰੂ ਪਿਆਰਿਆਂ ਜਪ ਲਿਆ ਉਹਨਾਂ ਦੇ ਜੀਵਨ ਦਾ ਆਨੰਦ ਕਿਵੇਂ ਬਣਦਾ ਹੈ, ਇਹ ਸਮੁੱਚੀ ਬਾਣੀ ਅੰਦਰ ਦੱਸਿਆ ਜਾਂਦਾ। ਇਸੇ ਬਾਣੀ ਅੰਦਰ ਵੀ ਇਸੇ ਵਿਸ਼ੇ ਨੂੰ ਭੁਗਤਾਉਣ ਦਾ ਯਤਨ ਕੀਤਾ ਗਿਆ। ਸਮਰੱਥ ਨੇ ਸਤਿਗੁਰੂ ਜੀ ਵਾਰਾਂ ਦੇ ਵਿੱਚੋਂ ਜਿਹੜੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ ਉਹਨਾਂ ਵਿੱਚੋਂ ਇਹ ਵਾਰ ਆਪਣੇ ਸਰੂਪ ਕਰਕੇ ਸਭ ਤੋਂ ਛੋਟੀ ਹੈ। 3 ਬੰਦ ਨੇ ਤੇ ਇਹਦੇ ਵਿੱਚ ਪੌੜੀ ਦਾ ਵੀ ਜ਼ਿਕਰ ਨਹੀਂ ਤੇ ਸਲੋਕ ਵੀ ਨਹੀਂ, ਸਿੱਧੇ ਬੰਦ ਨੇ। 1 ਬੰਦ, 2 ਬੰਦ, 3 ਬੰਦ ਸੱਚੇ ਪਾਤਸ਼ਾਹ ਨੇ ਜੋੜ ਦਿੱਤਾ ਹੈ। ਵਿਦਵਾਨ ਜਿਨ੍ਹਾਂ ਨੇ ਗੁਰਮਤ ਸਾਹਿਤ ਤੇ ਗੁਰਬਾਣੀ ਤੇ ਪੜਚੋਲ ਕਰਨ ਦਾ ਯਤਨ ਕੀਤਾ ਹੈ ਉਹ ਦੱਸਣਾ ਕਰਦੇ ਨੇ ਕਿ ਪਹਿਲਾਂ ਜਿੰਨੀਆਂ ਵਾਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਇਕੱਲੀਆਂ ਪੌੜੀਆਂ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨ ਕਰਨ ਲੱਗਿਆਂ ਵੱਖ ਵੱਖ ਗੁਰੂ ਸਾਹਿਬਾਨ ਦੇ ਜਿਹੜੇ ਸਲੋਕ ਨੇ ਇਹਨਾਂ ਬਾਣੀ ਇਹਨਾਂ ਪੌੜੀਆਂ ਦੇ ਨਾਲ ਉਹਨਾਂ ਦੇ ਵਿਸ਼ੇ ਮੁਤਾਬਕ ਦਰਜ ਕਰ ਦਿੱਤੇ ਗਏ ਤੇ ਜਿਹੜੇ ਸਲੋਕ ਵੱਧ ਗਏ ਉਹਨੂੰ ਵਾਰਾਂ ਦੇ ਵਧੇਕ ਦੇ ਸਿਰਲੇਖ ਹੇਠ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਾਗ ਮੁਕਤ ਬਾਣੀ ਵਿੱਚ ਜਾ ਕੇ ਦਰਜ ਕੀਤੇ ਨੇ। ਇਹ ਬਸੰਤ ਕੀ ਵਾਰ ਇਹਦੇ ਨਾਲ ਕੋਈ ਸਲੋਕ ਨਹੀਂ ਹੈ,
ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਸਹਿਜ ਪਾਠ ਕਰਨ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਸ ਵਾਰ ਦਾ ਜਿਹੜਾ ਭੋਗ, ਜ਼ਿਆਦਾ ਉਚਾਰਨ, ਜ਼ਿਆਦਾ ਵਰਤੋਂ, ਜ਼ਿਆਦਾ ਗਾਇਨ ਉਦੋਂ ਕੀਤਾ ਜਾਂਦਾ ਜਦੋਂ ਬਸੰਤ ਰੁੱਤ ਹੁੰਦੀ ਹੈ। ਦਰਬਾਰ ਸਾਹਿਬ ਵਿੱਚ ਵੀ ਹਰ ਰਾਗੀ ਸ਼ੁਰੂਆਤ ਵਿੱਚ ਵੀ ਅਤੇ ਸਮਾਪਤੀ 'ਤੇ ਵੀ ਇਸ ਰਾਗ ਦੀ ਇਸ ਪੌੜੀ ਨੂੰ ਜਿਹੜਾ ਹੈ ਉਹ ਉਚਾਰਨ ਕਰਦੇ ਨੇ। ਇਹ ਪੁਰਾਤਨ ਮਰਿਆਦਾ ਚਲੀ ਆ ਰਹੀ ਹੈ। ਸਤਿਗੁਰ ਜੀ ਨੇ ਰਹਿਮਤ ਵਰਤਾਈ ਹੈ ਕਿਉਂਕਿ ਤੁਰਕੀ ਬਾਣੀ ਸਾਡੀ ਪ੍ਰੇਰਣਾ ਦਾ ਸਰੋਤ ਨੇ। ਉਹ ਗੱਲ ਵੱਖਰੀ ਕਿ ਅਸੀਂ ਬਹੁਤੀ ਵਾਰੀ ਕਈ ਲੋਕਾਂ ਦੇ ਆਖੇ ਲੱਗ ਕੇ ਅਤੇ ਸੱਚ ਨੂੰ ਪਕੜਨ ਦੇ ਥਾਂ 'ਤੇ ਬਾਣੀ ਇਕੱਲਾ ਪੜ੍ਹਨ 'ਤੇ ਜ਼ੋਰ ਦਿੰਦੇ ਹਾਂ। ਜ਼ਰੂਰੀ ਹੈ, ਜੇ ਪੜ੍ਹਾਂਗੇ ਤਾਂ ਅਮਲ ਵਿੱਚ ਤਾਂ ਹੀ ਆਏਗੀ, ਲੇਕਿਨ ਇਕੱਲੇ ਪੜ੍ਹਨ ਨੂੰ ਵੀ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਗੁਰੂ ਘਰ ਵਿੱਚ, ਆਸਟ੍ਰੇਲੀਆ ਦੀ ਬਾਤ ਹੈ, ਗੁਰੂ ਘਰ ਸਵਾਇਮਾਨ ਏਡਾ ਵੱਡਾ ਹਾਲ ਉੱਥੇ ਵੀ, ਅਤੇ ਮੈਂ ਗੁਰੂ ਘਰ ਬੈਠਾ ਆਏ ਗਿਆ ਨੂੰ ਪ੍ਰਸ਼ਾਦ ਦੇਣ, ਅਤੇ ਮੈਨੂੰ ਭਾਈ ਸਾਹਿਬ ਕਹਿ ਕੇ ਗਏ ਵੀ ਤੁਸੀਂ ਜਦੋਂ ਹਾਜ਼ਰੀ ਭਰ ਲਿਓ ਕੋਈ ਆਉਂਦਾ। ਇੱਕ ਜੋੜੀ ਆਈ, ਦੋਵੇਂ ਜੀ ਸਨ, ਆਉਂਦਿਆਂ ਨੇ ਬਾਹਰੋਂ ਮੱਥਾ ਟੇਕਿਆ, ਆਣ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਮੱਥਾ ਟੇਕਣ ਲੱਗ ਪਏ। ਅਤੇ ਮੱਥਾ ਟੇਕ ਕੇ ਆਮ ਤੌਰ 'ਤੇ ਪਰਿਕਰਮਾ ਕਰਕੇ ਪ੍ਰਸ਼ਾਦ ਕੋਲ ਜਾਈਦਾ, ਅਤੇ ਮੈਂ ਪ੍ਰਸ਼ਾਦ ਕੋਲ ਖੜ੍ਹ ਗਿਆ ਵੀ ਹੁਣ ਪ੍ਰਸ਼ਾਦ ਦੇਵਾਂਗਾ ਇਹਨਾਂ ਨੂੰ। ਅਤੇ ਜਦੋਂ ਮੈਂ ਪ੍ਰਸ਼ਾਦ ਦੇਣ ਲੱਗਾ ਤਾਂ ਉਹਨਾਂ ਮੈਨੂੰ ਇਸ਼ਾਰਾ ਕੀਤਾ, ਅਤੇ ਉਹ ਇਸ਼ਾਰੇ ਦਾ ਮਤਲਬ ਸੀ ਵੀ ਠਹਿਰ ਕੇ ਲੈਂਦਾ, ਮੈਂ ਠਹਿਰ ਕੇ ਪ੍ਰਸ਼ਾਦ ਲਵਾਂ। ਹੁਣ ਦੋਵੇਂ ਜੀ ਬਾਹਰ ਚਲੇ ਗਏ ਮੱਥਾ ਟੇਕਿਆ, ਮੈਂ ਕਿਹਾ ਮੱਥਾ ਟੇਕ ਕੇ ਲੈਣਗੇ, ਪਰ ਮੱਥਾ ਟੇਕ ਕੇ ਬਾਹਰ ਨੂੰ ਨਿਕਲ ਗਏ। ਜਿਉਂ ਤੁਰੇ ਤਾਂ ਮੈਂ ਹੁਣ ਸੋਚਣ ਲੱਗ ਪਿਆ ਵੀ ਇਹ ਕੀ ਬਾਤ ਬਣੀ, ਹੋ ਸਕਦਾ ਬਾਹਰ ਕੋਈ ਮੋਬਾਇਲ ਰਹਿ ਗਿਆ ਹੋਵੇ, ਜੋੜਾ ਘਰ ਵਿੱਚ ਕੋਈ ਚੀਜ਼ ਭੁੱਲ ਗਏ ਹੋਣ। ਅਤੇ ਉਸ ਢੰਗ ਨਾਲ ਉਹ ਚਲੇ ਗਏ ਬਾਹਰ, ਜਾ ਕੇ ਆਪਣਾ ਜੋੜਾ ਪਾਇਆ ਸਾਹਮਣੇ ਦਿਸਦਾ ਹੈ, ਅਤੇ ਜਲਦੀ ਫਿਰ ਮੋੜ ਆਏ, ਫਿਰ ਉਸੇ ਤਰ੍ਹਾਂ ਆਣ ਕੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਦੀ, ਪਰਿਕਰਮਾ ਕੀਤੀ, ਅਤੇ ਮੈਂ ਫਿਰ ਪ੍ਰਸ਼ਾਦ ਦੇਣ ਦੀ ਤਿਆਰੀ ਦੇ ਵਿੱਚ ਪ੍ਰਸ਼ਾਦ ਦੇਣ ਲੱਗਾ। ਫਿਰ ਮੇਰੇ ਲਾਗੇ ਖੜ੍ਹੇ ਨਾ ਕਹਿਣ ਲੱਗੇ, ਇਸ਼ਾਰਾ ਕਰਕੇ ਵੀ ਠਹਿਰ ਕੇ, ਚਲੋ ਫਿਰ ਨਮਸਕਾਰ ਕੀਤੀ, ਫਿਰ ਮੁੜ ਗਏ। ਅਤੇ ਮੇਰੇ ਮਨ ਵਿੱਚ ਜਗਿਆਸਾ ਪੈਦਾ ਹੋਈ ਵੀ ਇਹ ਕੀ ਕਾਰਨ ਹੋਇਆ ਵੀ ਪ੍ਰਸ਼ਾਦ ਵੀ ਨਹੀਂ ਲਿਆ ਅਤੇ ਇਸ਼ਾਰਾ ਵੀ ਕਰ ਗਏ ਨੇ, ਅਤੇ ਅੱਗੇ ਜਾ ਕੇ ਜਿਹੜੀ ਵਸਤ ਕੋ ਰਹਿ ਗਈ ਲਾਏ ਹੋਣਗੇ, ਹੁਣ ਕੀ ਲੈਣ ਚਲੇ ਗਏ। ਹੁਣ ਚਲੇ ਗਏ, ਦੁਬਾਰਾ ਫੇਰ ਆ ਗਏ, ਤੀਜੀ ਵਾਰੀ ਫੇਰ ਆ ਗਏ। ਹੁਣ ਮੈਂ ਵੀ ਤਸੱਲੀ ਨਾਲ ਬਹਿ ਗਿਆ ਵੀ ਆਪੇ ਮੰਗਣਗੇ ਤੇ ਪ੍ਰਸ਼ਾਦ ਮੈਂ ਦੇ ਦਾਂਗਾ, ਚੌਕੜਾ ਮਾਰ ਲਿਆ। ਉਹ ਵਾਰ ਵਾਰ ਆ ਰਹੇ ਨੇ, ਵਾਰ ਵਾਰ ਆ ਰਹੇ ਨੇ, ਇਸੇ ਤਰ੍ਹਾਂ ਇਹੋ ਰੁਟੀਨ ਉਹਨਾਂ ਦੀ। ਮੱਥਾ ਟੇਕਦੇ ਨੇ, ਪਰਿਕਰਮਾ ਕਰਦੇ ਨੇ, ਫਿਰ ਚਲੇ ਜਾਂਦੇ, ਜੋੜਾ ਪਾਉਂਦੇ, ਫਿਰ ਲਾਉਂਦੇ, ਫਿਰ ਆਉਂਦੇ, ਫਿਰ ਮੱਥਾ ਟੇਕਦੇ, ਫਿਰ ਪਰਿਕਰਮਾ ਕਰਦੇ, ਫਿਰ ਚਲੇ ਜਾਂਦੇ। ਅਤੇ ਮੇਰੀ ਜਿਗਿਆਸਾ ਵੱਧ ਗਈ ਵੀ ਇਹ ਕਾਰਨ ਤਾਂ ਹੁਣ ਕੋਈ ਪਤਾ ਕਰਨਾ ਹੀ ਪੈਣਾ ਵੀ ਇਹ ਕਿਹੜੇ ਕਿਹੜੇ ਚੱਕਰ 'ਚ ਕੀ ਹੈ ਇਹਨਾਂ ਦਾ ਮਕਸਦ। ਉਹ ਪੰਜ ਛੇ ਸੱਤ ਵਾਰੀ ਗਾਏ ਅਤੇ ਸੱਤਵੀਂ ਇੱਕ ਵਾਰੀ ਆ ਕੇ ਅਤੇ ਮੇਰੇ ਕੋਲ ਬਹਿ ਕੇ, ਬਾਬਾ ਜੀ ਦੇ ਦਿਓ ਪ੍ਰਸ਼ਾਦ। ਮੈਂ ਪ੍ਰਸ਼ਾਦ ਦਿੱਤਾ ਅਤੇ ਮੈਂ ਸਵਾਲ ਕੀਤਾ, ਬੇਟਾ ਇਹ ਮੈਨੂੰ ਸਮਝ ਨਹੀਂ ਲੱਗੀ ਵਾਰ ਵਾਰ ਜਾਂਦੇ ਕਿਉਂ ਜੀ। ਹੁਣ ਉਹ ਕਹਿਣ ਲੱਗੇ ਅਸਲ ਬਾਤ ਇਹ, ਬਾਬਾ ਜੀ ਸਾਡਾ ਕੋਈ ਕੰਮ ਰੁਕਿਆ ਸੀ ਅਤੇ ਸਾਨੂੰ ਕਿਸੇ ਸਿਆਣੇ ਬੰਦੇ ਕਿਸੇ ਨੇ ਇਹ ਕਿਹਾ ਵੀ ਤੁਸੀਂ 40 ਪਾਠ ਕਰੋ ਸੁਖਮਨੀ ਸਾਹਿਬ ਜੀ ਦੇ, ਅਤੇ 40 ਵਾਰ ਗੁਰੂ ਘਰ ਜਾ ਕੇ ਮੱਥਾ ਟੇਕੋ। ਕਹਿਣ ਲੱਗੇ ਮੱਥਾ ਤੇ ਅਸੀਂ 40 ਵਾਰ ਅਸਾਂ ਨੇ ਪਾਠ ਤੇ ਘਰੇ ਕਰ ਲਿਆ ਤੇ ਸਾਡੇ ਮੱਥੇ ਸੱਤ ਮੱਥੇ ਰਹਿੰਦੇ ਸਨ, ਉਹ ਮੱਥੇ ਟੇਕ ਰਹੇ। ਹੁਣ ਇਹਨੂੰ ਕਰਮ ਕਾਂਡ ਕਹਿ ਲਓ, ਕੁਝ ਕਹਿ ਲਓ, ਤੁਰਕੀ ਬਾਣੀ ਅਸਲ 'ਚ ਜੀਵਨ ਨੂੰ ਖੰਡਾਉਣ ਵਾਲੀ ਹੈ, ਸਿਮਰ ਨਾਲ ਜੋੜਨ ਵਾਲੀ ਹੈ, ਗਿਣਤੀਆਂ ਮਿਣਤੀਆਂ ਦੀ ਨਹੀਂ ਹੈ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾ,
ਗੁਰਬਾਣੀ ਦਾ ਹਰ ਸ਼ਬਦ ਪ੍ਰੇਰਣਾ ਦਿੰਦਾ ਹੈ, ਉਹ ਗੱਲ ਵੱਖਰੀ ਵੀ ਸਾਨੂੰ ਸਮਝ ਲੱਗੇ ਜਾਂ ਨਾ ਲੱਗੇ, ਲੇਕਿਨ ਇਸ ਲਈ ਚਾਹੀਦਾ ਕਿ ਜਦੋਂ ਕੋਈ ਗੁਰਬਾਣੀ ਪੜ੍ਹਦੇ ਹੋ ਸਹਿਜ ਨਾਲ, ਸਹਿਜ ਪਾਠ ਦੀ ਪਰੰਪਰਾ ਚੱਲ ਪਈ, ਬਾਬਾ ਸੱਚੇ ਪਾਤਸ਼ਾਹ ਰਹਿਮਤ ਹੈ, ਤੇ ਜਿਸ ਸ਼ਬਦ ਦੇ ਪਤਾ ਨਾ ਲੱਗੇ ਉਹ ਆਪਾਂ ਜ਼ਰੂਰ ਕਿਸੇ ਨੂੰ ਪੁੱਛ ਲੈਣਾ ਚਾਹੀਦਾ, ਕਿਉਂਕਿ ਗਿਆਨ ਤਾਂ ਹੀ ਮਨ ਨੂੰ ਸਮਝੇਗਾ, ਮਨ ਸਮਝਾਵਣ ਕਾਰਨ ਹੈ। ਕਸ਼ੋਕ ਪੜ੍ਹੀਏ ਗਿਆਨ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਜਿਉਂਦਾ, ਇਹ ਅਤੀ ਜ਼ਰੂਰੀ ਹੈ। ਇਸ ਲਈ ਜਦੋਂ ਗੁਰੂ ਘਰ ਆਉਣਾ ਇਹਨਾਂ, ਮੈਂ ਬਹੁਤੀ ਵਾਰੀ ਗੁਰੂ ਕੇ ਪਾਵਨ ਬਚਨ ਸਿਧਾਂਤ ਮੁਤਾਬਕ ਕਹਿਣ ਦਾ ਯਤਨ ਕਰੀਦਾ ਹੈ, ਪਰ ਜਦੋਂ ਗੁਰੂ ਘਰ ਆਉਂਦੇ ਉਹਨਾਂ ਇੱਕ ਵਾਰੀ ਆਪਣੇ ਆਪ ਨੂੰ ਪੁੱਛ ਲਿਆ ਕਰੋ ਵੀ ਕੀ ਲੈਣ ਆਏ ਆ, ਜ਼ਰੂਰ ਆਪਣੇ ਆਪ ਨੂੰ ਸਵਾਲ ਕਰ ਲੈਣਾ ਚਾਹੀਦਾ, ਤੇ ਜਾਣ ਲੱਗਿਆ ਇੱਕ ਵਾਰ ਫਿਰ ਆਪਣੇ ਨੂੰ ਪੁੱਛ ਲਓ ਵੀ ਕੀ ਲੈ ਕੇ ਚੱਲਿਆ। ਹੁਣ ਘਰ ਤਾਂ ਤੇਰੇ ਸਭ ਕੁਛ ਹੈ, ਇਹਦੇ ਸਭ ਕੁਛ ਕੀ ਨਹੀਂ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ, ਤੇ ਇੱਥੋਂ ਅਸੀਂ ਖਾਲੀ ਮੁੜ ਜਾਈਏ, ਭਰੇ ਘਰੋਂ ਸੱਖਣੇ ਚਲੇ ਜਾਈਏ, ਕੋਈ ਸਿਆਣਪ ਵਾਲੀ ਬਾਤ ਨਹੀਂ ਹੈ। ਗੁਰੂ ਪਾਤਸ਼ਾਹ ਬਖਸ਼ੰਦ ਕਰ ਦੇਣ, ਰਹਿਮਤ ਕਰ ਦੇਣ, ਅਸੀਂ ਸਹਿਜੇ ਸਹਿਜੇ ਗੁਰੂ ਕੇ ਪਾਵਨ ਵਚਨਾਂ ਨੂੰ, ਪਾਵਨ ਹੁਕਮਾਂ ਨੂੰ ਆਪਣੀ ਝੋਲੀ ਚ ਪਾ ਕੇ ਲਿਜਾਣਾ ਸ਼ੁਰੂ ਕਰ ਦਈਏ, ਮਤ ਦਾ ਸ਼ਿਕਾਰ ਬਣਾ ਲਈਏ, ਤੇ ਇਹ ਭੁਲੇਖਾ ਵੀ ਮਨ ਵਿੱਚੋਂ ਕੱਢ ਦਈਏ ਵੀ ਗੁਰਦੁਆਰੇ ਹੀ ਗੁਰੂ ਘਰ ਰਹਿੰਦਾ ਹੈ, ਤੇ ਗੁਰਦੁਆਰੇ ਹੀ ਇਕੱਲਾ ਗੁਰੂ ਹੈ, ਬਾਹਰ ਨਹੀਂ ਹੈ, ਤੇ ਬਹੁਤੀ ਵਾਰੀ ਭੁਲੇਖਾ ਖਾ ਜਾਂਦਾ। ਗੁਰਦੁਆਰੇ ਬੈਠਾ ਮੈਂ ਝੂਠ ਨਹੀਂ ਬੋਲਦਾ ਤਾਂ ਮਤਲਬ ਹੋਇਆ ਵੀ ਬਾਹਰ ਬੋਲਦਾ, ਨਹੀਂ ਭਾਈ ਸਿੱਖਾ ਇੱਥੋਂ ਸਿੱਖਣਾ ਹੈ, ਇਹ ਸਿਖਾਉਂਦਾ ਜਿਹਾ ਜਿਹਾ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ, ਘੱਟ ਘੱਟ ਮੈਂ ਹਰਜੂ ਵਸੇ ਦੀ ਭਾਵਨਾ ਸੱਚੇ ਪਾਤਸ਼ਾਹ ਗੁਰ ਮੇਰੇ ਨਾਲ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਕੁਝ ਸਿੱਖਣਾ ਇੱਥੋਂ ਸੱਚੇ ਪਾਤਸ਼ਾਹ ਕੋਲੋਂ। ਠੀਕ ਹੈ ਸੰਸਾਰੀ ਲੋਕ ਆ ਪਦਾਰਥ ਮੰਗਣੇ ਨੇ, ਅਸੀਂ ਧੀਆਂ ਪੁੱਤਰ ਮੰਗਣੇ ਨੇ, ਅਸੀਂ ਜਿੰਨੀ ਘਾਟ ਇੱਥੇ ਮੰਗਣੀ ਔਰ ਮੰਗਣਾ ਵੀ ਕਿੱਥੋਂ ਹੈ, ਲੇਕਿਨ ਇਹਦੇ ਨਾਲ ਨਾਲ ਜੇ ਸੱਚੇ ਪਾਤਸ਼ਾਹ ਜਿਹੜੀ ਅਸਲ ਬਾਤ, ਮੰਗਣਾ ਮੰਗਣ ਨੀਖਾ ਹਰ ਜਸ ਗੁਰ ਤੇ ਮੰਗਣ, ਸਭ ਤੋਂ ਵੱਡੀ ਮੰਗ ਹੈ ਨਾਮ ਦੀ, ਜੇ ਨਾਮ ਆ ਗਿਆ ਨਿਰੰਕਾਰ ਆਪ ਹਰੀ ਨੂੰ, ਗੁਰਦੁਆਰਿਓ ਹਰੀ ਨੂੰ ਮੰਗੀਏ, ਗੁਰੂ ਕੋਲੋਂ ਹਰੀ ਨੂੰ ਮੰਗੀਏ ਤੇ ਸਭ ਕੁਝ ਹੋ ਜਾਏਗਾ, ਤੇ ਜਿਹਦੀ ਉਹਦੇ ਨਾਲ ਸਾਂਝ ਬਣ ਗਈ ਤੇ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਥੋੜਾ ਰਹਿੰਦੀ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ, ਕੋਈ ਕਮੀ ਥੋੜਾ। ਗੁਰੂ ਸਮਝਾਉਂਦਾ ਜੀਵਨ ਜਿਉਣਾ ਕਿਵੇਂ ਹੈ, ਤੇਰੇ ਕੋਲ ਬਹੁਤ ਕੁਝ ਹੈ, ਜਿਉਣ ਨੂੰ ਸਾਨੂੰ ਮਾਲਕ ਨੇ ਬਹੁਤ ਕੁਝ ਦਿੱਤਾ, ਅਸੀਂ ਥੋੜਾ ਦੇ ਮਾਰੇ ਫਿਰ ਹੁੰਦਿਆਂ ਸੁਣਦਿਆਂ ਅਸੀਂ ਤੜਫਦੇ ਫਿਰਦੇ ਹਾਂ, ਕਿਸੇ ਨੂੰ ਜਾਗ ਪੰਦਰੋਂ ਪੈਦਾ ਹੋਈ, ਕੋਈ ਚੰਗਾ ਅਮੀਰ ਵਿਅਕਤੀ ਕਹਿਣ ਲੱਗਾ ਭਾਈ ਸਭ ਕੁਝ ਮੇਰੇ ਕੋਲ ਹੈ, ਤੇ ਜੀਵਨ ਚ ਆਨੰਦ ਨਹੀਂ ਹੈ, ਤੇ ਉਹਨੇ ਪੁੱਛਦੇ ਫਿਰਨਾ ਆਨੰਦ ਕਿਵੇਂ ਪ੍ਰਾਪਤ ਹੁੰਦਾ ਹੈ, ਆਨੰਦ ਕਿਵੇਂ ਪ੍ਰਾਪਤ ਹੁੰਦਾ ਹੈ। ਇੱਥੇ ਸਿੱਧੀ ਜੀ ਬਾਤ ਸਮਝਾਤੀ, ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ, ਤੇ ਉਹ ਤੁਰਿਆ ਉਹਨੇ ਘੋੜੇ ਤੇ ਰੱਖੀ ਇੱਕ ਪੋਟਲੀ ਰੱਖ ਲੈਣੀ ਮਾਇਆ ਦੀ, ਤੇ ਜਿੱਥੇ ਦੱਸ ਪੈਣੀ ਫਲਾਣੇ ਤਾਂ ਮਹਾਤਮਾ ਬੜਾ ਪਹੁੰਚ ਵਾਲਾ ਹੈ, ਜਾ ਕੇ ਆਪਣੀ ਬਿਰਥਾ ਕਹਿਣੀ ਵੀ ਮੈਨੂੰ ਆਨੰਦ ਦੀ ਝਲਕ ਵਿਖਾ ਦਿਓ, ਹੁੰਦਾ ਆਨੰਦ ਕੀ ਹੈ, ਸਭ ਕੁਝ ਹੁੰਦੇ ਸੁਣਦੇ ਕੋਈ ਜ਼ਿੰਦਗੀ ਜਿਉਣ ਦਾ ਆਨੰਦ ਰਸ ਨਹੀਂ ਆ ਰਿਹਾ, ਨਾ ਪਦਾਰਥ ਵਿੱਚ ਰਸ। ਗੁਥਲੀ ਜਾ ਕੇ ਉਹਦੇ ਅੱਗੇ ਰੱਖਣੀ ਤੇ ਉਸ ਮਹਾਤਮਾ ਨੇ ਇਹਦੇ ਵੱਲ ਘੱਟ ਵੇਖਣਾ ਤੇ ਉਹ ਗੁਥਲੀ ਵੱਲ ਜ਼ਿਆਦਾ ਵੇਖਣਾ, ਆਮ ਹੀ ਇੱਦਾਂ ਪੁਜਾਰੀ ਦਾ ਮਤਲਬ ਹੀ ਹੈ, ਆਪ ਲੋਕਾਂ ਨੂੰ ਕਹੇਗਾ ਭਗਵਾਨ ਕੋਲੋਂ ਮੰਗੋ ਤੇ ਆਪ ਲੋਕਾਂ ਨੂੰ ਵੇਖਦਾ ਹੁੰਦਾ ਵੀ ਮੈਨੂੰ ਦੇ ਕੇ ਜਾਣ ਕੁਛ, ਉਹਦਾ ਭਰੋਸਾ ਨਹੀਂ ਹੁੰਦਾ ਨਿਰੰਕਾਰ ਤੇ ਵੀ ਦਏਗਾ। ਮੈਂ ਕੱਲ ਪਰਸੋਂ ਇਸ਼ਾਰਾ ਦਿੱਤਾ ਸੀ, ਉਹ ਮਹਾਤਮਾ ਨੂੰ ਰੋਟੀ ਲਈ ਅਕਾਨਾ ਦੇਣਾ, ਉਹਨੇ ਰੋਟੀ ਜਾ ਕੇ ਖਾ ਲੈਣੀ, ਇੱਕ ਦਿਨ ਚਾਰਾਂ ਨੇ, ਭਾਈ ਵੀਰ ਸਿੰਘ ਦੀ ਗਾਥਾ ਹੈ, ਚਾਰਾਂ ਨੇ ਦੇ ਤੇ ਮਹਾਤਮਾ ਨੇ, ਤਿੰਨਾਂ ਨੇ ਫਿਰ ਮੋੜ ਕੇ ਕਹਿਣ ਲੱਗਾ ਇੱਕ ਹੀ ਕਾਫੀ ਮੈਨੂੰ ਦੂਜੇ ਦੀ ਲੋੜ ਨਹੀਂ, ਕਹਿਣ ਲੱਗੇ ਮਹਾਤਮਾ ਜੀ ਕੱਲ੍ਹ ਵੀ ਤਾਂ ਪ੍ਰਸ਼ਾਦਾ ਛਕਣਾ, ਕੱਲ੍ਹ ਨੂੰ ਛਕ ਲਿਓ, ਤੇ ਭਰੋਸੇ ਨਾਲ ਕਹਿੰਦਾ ਵੀ ਕੱਲ੍ਹ ਨੂੰ ਰੱਬ ਨੇ ਮਰ ਜਾਣਾ, ਜਿਹਨੇ ਅੱਜ ਤੈਨੂੰ ਭੇਜਤਾ ਕੱਲ੍ਹ ਦਾ ਵੀ ਪ੍ਰਬੰਧ ਕਰੇਗਾ। ਪੰਛੀ ਕਦੇ ਜੋੜਦੇ ਨੇ, ਸਾਡੀ ਤਾਂ ਪੀੜ੍ਹੀਆਂ ਪ੍ਰਤੀ ਭਾਵਨਾ ਲੱਗ ਜਾਂਦੀ, ਆਪਣੀ ਸਾਰੀ ਜ਼ਿੰਦਗੀ ਲਾ ਦਿੰਦੇ ਅਗਲੀਆਂ ਪੀੜ੍ਹੀਆਂ ਦੇ ਸੰਬੰਧ ਵਿੱਚ, ਅਸੀਂ ਮਾਣਦੇ ਨਹੀਂ ਜ਼ਿੰਦਗੀ ਨੂੰ, ਭੋਗਦੇ ਨਹੀਂ ਜ਼ਿੰਦਗੀ ਨੂੰ ਸਹੀ ਢੰਗ ਨਾਲ,
ਸ਼ਹਿਰ, ਉਹ ਜਿਹਦੇ ਕੋਲ ਜਾਵੇ ਉੱਥੇ ਉਹਦੀ ਮਨ ਦੀ ਤਸੱਲੀ ਪੂਰੀ ਨਾ ਹੋਵੇ ਤੇ ਅੱਗਿਓਂ ਕਿਸੇ ਹੋਰ ਦੀ ਦੱਸ ਪੈ ਜਾਵੇ, ਕਿਉਂਕਿ ਪੁੱਛਦਾ ਉਹਦੇ ਮਨ ਵਿੱਚ ਇਹ ਲਾਲਸਾ ਹੈ ਵੀ ਮੈਨੂੰ ਕੋਈ ਵਿਖਾਵੇ ਤੇ ਸਹੀ। ਇੱਕ ਸਾਧੂ ਦੀ ਦੱਸ ਪਈ ਵੀ ਬਾਰ ਬਾਰ ਪਿੰਡੋਂ ਰਹਿੰਦਾ, ਫਲਾਣੇ ਥਾਂ ਤੇ ਤੂੰ ਚਲਾ ਜਾ, ਬੜਾ ਹੀ ਪਹੁੰਚਿਆ ਹੋਇਆ। ਲੈਣ ਦੀ ਭਾਵਨਾ ਹੋਵੇ ਨਾ, ਜਦੋਂ ਪਿਆਸ ਪੈਦਾ ਹੋ ਜਾਵੇ ਬੰਦਾ ਫਿਰ ਜਾਂਦਾ ਦਰਦਾ ਤੇ ਮੰਗਦਾ, ਫਿਰ ਆਉਂਦਾ ਮਜ਼ਾ ਪੀਣ ਦਾ ਵੀ ਪਾਣੀ ਜੇ ਮਿਲ ਜਾਏ। ਜੇ ਪਿਆਸ ਨਹੀਂ ਸਾਚੇ ਨਾਮ ਕੀ ਲਾਗੇ, ਭੁੱਖ ਦੀ ਗੱਲ ਕੀਤੀ ਹੈ ਨਾ, ਭੁੱਖ ਲੱਗ ਗਈ ਤਾਂ ਸਮਝ ਲਓ ਸਭ ਕੁਝ ਹੀ ਹੋ ਗਿਆ, ਸਾਨੂੰ ਭੁੱਖ ਹੀ ਨਹੀਂ ਲੱਗਦੀ ਸੱਚੇ ਨਾਮ ਦੀ। ਤੇ ਉਹਨੇ ਜਾ ਕੇ ਤੇ ਪਿੰਡ ਵਾਲਿਆਂ ਨੇ ਪੁੱਛਿਆ ਵੀ ਇੱਦਾਂ ਇੱਦਾਂ ਕੋਈ ਬਾਬਾ ਹੈ, ਕਹਿੰਦੇ ਉਹ ਡੇਰਾ ਉਹਦਾ, ਚਲੇ ਜਾ ਭਾਈ, ਛੋਟੀ ਜਿਹੀ ਝੁੱਗੀ ਹੈ। ਤੇ ਬਾਲਣ ਪਾੜਦਾ ਪਿਆ, ਕਹਿਣ ਲੱਗਾ ਮਹਾਤਮਾ ਜੀ, ਜਾ ਕੇ ਨਮਸਕਾਰ ਕੀਤੇ, ਉਹ ਬਹਿ ਗਿਆ। ਹਾਂ ਭਾਈ ਕਿਵੇਂ ਆਇਆ? ਉਹਦੇ ਅੱਗੇ ਜਾ ਕੇ ਰੱਖ ਦਿੱਤੇ ਥੈਲੀ ਪੈਸਿਆਂ ਦੀ, ਮੱਥਾ ਟੇਕਿਆ, ਕੋਲ ਬਹਿ ਗਿਆ, ਆਪਣੇ ਮਨ ਦੀ ਬਾਤ ਕਰਨ ਲੱਗਾ। ਮਹਾਤਮਾ ਚੁੱਕੇ ਨੂੰ ਪਰੇ ਕਰ, ਉਹਨੇ ਪਰੇ ਕਰਤੀ ਥੋੜ੍ਹੀ ਜਿਹੀ ਚੁੱਕੇ ਵੀ ਮਹਾਤਮਾ ਨਾਰਾਜ਼ ਹੋ ਰਿਹਾ, ਤੇ ਮਨ 'ਚ ਤਸੱਲੀ ਪੈਦਾ ਹੋਈ ਵੀ ਵਾਹ ਕਿਆ ਬਾਤ ਹੈ, ਵੀ ਆਹ ਮਹਾਤਮਾ ਵਧੀਆ ਨੇ, ਮਾਇਆ ਵੱਲ ਵੇਂਦਾ ਵੀ ਨਹੀਂ ਕਿਤੇ, ਪਰੇ ਕਰ। ਤਸੱਲੀ ਨਾਲ ਟੇਕੇ ਬਹਿ ਗਿਆ ਆਪਣਾ ਸਵਾਲ, ਬਾਬਾ ਜੀ ਕੋਈ ਆਨੰਦ ਦੀ ਝਲਕ ਵਿਖਾ ਦਿਓ, ਜੀਵਨ ਆਨੰਦਮਈ ਹੋ ਜਾਏ, ਕੋਈ ਜੁਗਤ ਵਰਤਾ ਦਿਓ। ਐਸੀ ਬਾਤ ਚੱਲਦੀ ਦੋਵਾਂ ਵਿੱਚ ਆਪਸ ਵਿੱਚ, ਤੇ ਮਹਾਤਮਾ ਦਾ ਆਪਣਾ ਰੰਗ ਹੁੰਦਾ ਹੈ, ਰੱਬ ਦੇ ਰੰਗੇ ਹੋਏ ਪਤਾ ਨਹੀਂ ਕਿਹੜੇ ਰੰਗ ਵਿੱਚ ਮਿਲ ਜਾਣਾ ਹੈ। ਕਹਿੰਦਾ ਅੱਖਾਂ ਮੀਟ, ਉਹਨੇ ਅੱਖਾਂ ਮੀਟ ਲਈਆਂ ਜਿਹੜਾ ਗਿਆ ਬਾਹਰੋਂ, ਘੋੜਾ ਉਹਨੇ ਲਾਗੇ ਬੰਨ ਦਿੱਤਾ, ਗੁਸਰੀ ਗੁਰੂ ਅੱਗੇ ਰੱਖੀ ਸੀ, ਉਹਨੇ ਕਿਹਾ ਪਰੇ ਕਰ ਥੋੜ੍ਹੀ ਜਿਹੀ, ਪਰੇ ਕਰਕੇ ਰੱਖ ਲਈ। ਜਿਉਂ ਉਹਨੇ ਅੱਖਾਂ ਮੀਟੀਆਂ ਨਾ, ਉਸ ਬਾਬੇ ਨੇ ਉਹ ਗੁਸਰੀ ਚੁੱਕੀ ਤੇ ਭੱਜ ਤੁਰਿਆ। ਕਹਿੰਦਾ ਹੱਦ ਹੋ ਗਈ, ਅਗਲੇ ਜਿਹੜੇ ਚਲੋ ਮੇਰੇ ਕੋਲ ਮੰਗ ਕੇ ਲੈਂਦੇ ਸੀ, ਢੰਗ ਨਾਲ ਲੈਂਦੇ ਸੀ, ਵੇਂਦੇ ਸੀ ਮੇਰੀ ਗੁਸਰੀ ਹੱਲ ਮੇਰੇ, ਇਹਦੇ ਲੈ ਕੇ ਭੱਜ ਤੁਰਿਆ, ਮੈਨੂੰ ਜਾਪਦਾ ਬੜਾ ਚੰਗਾ ਹੈ, ਇਹ ਤੇ ਉਹਨਾਂ ਨੂੰ ਗਿਰਿਆ ਗੁਜਰਿਆ। ਹੁਣ ਉਹ ਅੱਗੇ ਅੱਗੇ ਤੇ ਇਹ ਪਿੱਛੇ ਪਿੱਛੇ, ਘੋੜੀ ਚੜ੍ਹਨਾ ਵੀ ਭੁੱਲ ਗਿਆ ਵੀ ਘੋੜੀ ਲੈ ਲਵਾਂ। ਕਹਿੰਦਾ ਇੱਥੇ ਕਿਤੇ ਮੈਂ ਫੜ ਲੈਣਾ, ਫੜਨ ਜੋਗਾ ਕਿੱਥੇ ਸੀ ਵਿਚਾਰਾ, ਅਮੀਰ ਬੰਦਾ ਕਿੱਥੇ ਭੱਜ ਸਕਦਾ ਅਗਲੀ, ਜਿਹੜਾ ਘੋੜੀਆਂ ਤੇ ਸਵਾਰ ਹੋ ਗਿਆ, ਔਖਾ ਹੋ ਜਾਂਦਾ। ਉਹ ਅੱਗੇ ਅੱਗੇ ਪਿੱਛੇ ਪਿੱਛੇ ਤੇ ਪਿੰਡ ਵੱਲ ਨੂੰ ਚੱਲ ਗਿਆ, ਆਵਾਜ਼ਾਂ ਮਾਰੇ, ਉਹ ਫੜੇ ਹੋਏ, ਉਹ ਲੁੱਟ ਕੇ ਲੈ ਗਿਆ, ਉਹ ਫੜੇ, ਉਹ ਲੁੱਟ ਕੇ ਲੈ ਗਿਆ, ਤੇ ਪਿੰਡ ਵਾਲੇ ਹੱਸਣ, ਇਹੋ ਜਿਹੇ ਕੌਤਕ ਰੋਜ਼ ਵਰਦੇ ਹੋਣਗੇ। ਹੁਣ ਕੌਤਕ ਇਹੋ ਜਿਹੇ ਵਰਦੇ ਵੇਖ ਕੇ ਤੇ ਪਿੰਡ ਵਾਲੇ ਰਲੇ, ਉਹਨਾਂ ਨੂੰ ਗਲਾ ਕੱਢਣ ਲੱਗ ਪਿਆ। ਭੱਜਿਆ ਹੋਇਆ, ਹਫਿਆ ਹੋਇਆ, ਉਹਨੇ ਵੇਖ ਲਿਆ ਵੀ ਮਹਾਤਮਾ ਫਿਰ ਡੇਰੇ ਵੱਲ ਨੂੰ ਆ ਗਿਆ, ਕੁਟੀਆ ਵੱਲ ਨੂੰ ਆ ਗਿਆ। ਜਦੋਂ ਕੁਟੀਆ 'ਚ ਪਹੁੰਚ ਗਿਆ, ਵੇਖ ਲਿਆ, ਕਹਿਣ ਲੱਗਾ ਚੱਲ ਕੁਟੀਆ ਚਲਾ ਗਿਆ, ਮਗਰ ਭੱਜਿਆ ਹੰਭਿਆ ਆਇਆ। ਜਦੋਂ ਇਹ ਪਹੁੰਚਿਆ, ਮਹਾਤਮਾ ਦਰਖਤ ਦੇ ਉਹਲੇ ਹੋ ਗਿਆ ਤੇ ਗੁਥਰੀ ਸਾਹਮਣੇ ਰੱਖ ਦਿੱਤੀ। ਹੁਣ ਇਹਦੀ ਨਿਗਾਹ ਗੁਥਰੀ ਦੇ ਪਈ, ਇਹਨੇ ਰੱਬ ਮਹਾਤਮਾ ਕੋਲੋਂ ਕੀ ਲੈਣਾ। ਸਭ ਤੋਂ ਪਹਿਲਾਂ ਗੁਥਰੀ ਚੁੱਕੀ, ਆਪਣੇ ਕਾਜ ਨੂੰ ਲਾ ਕੇ, ਕਹਿੰਦਾ ਵਾਹ ਵਾਹ, ਆਨੰਦ ਆ ਕੇ। ਉਹਨੇ ਜਦੋਂ ਮਹਾਤਮਾ ਬਾਹਰ ਨਿਕਲਿਆ, ਕਿਉਂ ਆ ਗਿਆ, ਆਨੰਦ ਦੀ ਝਲਕ ਮਿਲ ਗਈ ਨਾ, ਬਾਦਸ਼ਾਹ ਸਭ ਕੁਝ ਹੀ ਤੇਰੇ ਕੋਲ ਹੈ, ਬਾਹਰ ਕੁਝ ਨਹੀਂ ਹੈ। ਆਨੰਦ ਜਦੋਂ ਮਿਲਣਾ ਹੈ ਨਾ, ਅੰਦਰੋਂ ਮਿਲਣਾ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਣ ਵਾਲੇ ਬੜੇ ਆਨੰਦ, ਬੜੀ ਮਸਤੀ 'ਚ ਆ। ਸੱਤ ਸੱਤ ਪੀੜ੍ਹੀਆਂ ਦਾ ਜੋੜ ਕੇ ਵੀ ਜਿਹੜੇ ਕਈ ਲੋਕ, ਤੇ ਫਿਰ ਆਨੰਦ ਨਹੀਂ ਮਾਣ ਸਕਦੇ ਸੱਚੇ ਪਾਤਸ਼ਾਹ। ਬਾਣੀ ਵਿੱਚ ਵਾਰ ਵਾਰ ਹੀ ਸਿਖਾਉਂਦੇ ਨੇ ਭਾਈ, ਆਪਣੇ ਜੀਵਨ ਨੂੰ ਆਨੰਦਮਈ ਕਿਵੇਂ ਕਰਨਾ, ਜੀਵਨ ਸੁਹਾਵਣਾ ਕਿਵੇਂ ਹੋਵੇ, ਜੀਵਨ 'ਚ ਦੁੱਖ ਸੁੱਖ ਜਿਹੜਾ ਸਮਕਰ ਜਾਣ ਦੀ ਬਿਰਤੀ ਕਿਵੇਂ ਪੈਦਾ ਹੋਵੇ। ਇਸ ਵਾਰ ਵਿੱਚ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਸੁਨੇਹਾ ਦਿੰਦੇ ਨੇ। ਸ਼ੁਰੂਆਤ ਵਿੱਚ ਛੋਟਾ ਮੂਲ ਮੰਤਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਨਿਰੰਕਾਰ ਵਾਹਿਗੁਰੂ ਇੱਕ ਹੈ ਤੇ ਸੰਸਾਰ ਵਿੱਚ ਰਮਿਆ ਹੋਇਆ ਹੈ, ਕਰਤਾ ਹੈ ਸੰਸਾਰ ਦਾ, ਲੇਕਿਨ ਸੰਸਾਰੀ ਤਰ੍ਹਾਂ ਨਹੀਂ। ਵੀ ਇਸਨੇ ਕੁਰਸੀ ਬਣਾਤੀ ਤੇ ਉਹਦਾ ਕਰਤਾ ਜਿਹੜਾ ਹੋਰ ਥੇ, ਅਤੇ ਕੁਰਸੀ ਪਤਾ ਨਹੀਂ ਸਾਡੇ ਘਰ 'ਚ ਬੈਠੀ ਕਿੰਨੇ ਬਣਾਈ ਸਾਨੂੰ ਪਤਾ ਵੀ ਨਹੀਂ। ਨਿਰੰਕਾਰ ਆਪਣੀ ਹਰ ਸ਼ੈਅ ਦੇ ਵਿੱਚ ਹੈ, ਆਪਣੀ ਕਿਰਤ ਵਿੱਚ ਰਮਿਆ ਹੋਇਆ। ਉਹ ਗੱਲ ਵੱਖਰੀ ਵੀ ਸਾਡੀ ਵੇਖਣ ਵਾਲੀ ਅੱਖ ਨਹੀਂ, ਅਸੀਂ ਬਾਹਰ ਨੂੰ ਵੇਖਦੇ ਹਾਂ, ਜਿਹੜੀ ਸਭ ਤੋਂ ਨੇੜੇ ਚੀਜ਼ ਉਹ ਵੀ ਅੱਖਾਂ ਨਹੀਂ ਜੇ ਦੇਖਦੇ। ਤੇ ਇੱਕ ਪਰਦਾ ਪਿਆ ਹੋਇਆ ਹੋਂ ਦਾ, ਤੇ ਬਹੁਤ ਪਤਲਾ ਪਰਦਾ ਹੈ, ਭੰਬੀਰੀ ਕੇ ਪਾਤ ਪਾਰ ਦੋ, ਬਿਨ ਭੇਖੇ ਦੋ ਰਾਇਓ, ਨਹੀਂ ਦੇਖ ਸਕਦੇ। ਤੇ ਉਹਦੇ ਨਾਲ ਸਾਂਝ ਪਾਉਣ ਲਈ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦਾ ਪ੍ਰਸਾਦ ਵਰਤਦਾ ਹੈ, ਗੁਰੂ ਸ਼ਹਿਨਸ਼ਾਹ ਨੁਕਤਾ ਦੱਸਦਾ ਹੈ, ਗੁਰੂ ਗਿਆਨ ਦਿੰਦਾ ਹੈ, ਤੇ ਫਿਰ ਅੰਦਰੋਂ ਅਗਿਆਨਤਾ ਮਿਟਾਉਣ ਦੀ ਜਾਚ ਆਉਂਦੀ ਹੈ, ਫਿਰ ਉਹ ਕੋਰ ਦੀ ਕੰਢ ਟੁੱਟਦੀ ਹੈ ਗੁਰੂ ਦੇ ਗਿਆਨ ਦੇ ਨਾਲ।
ਗੁਰੂ ਦਾ ਮਤਲਬ ਜਿਹੜਾ ਗਿਆਨ ਅਗਿਆਨਤਾ ਤੋਂ ਸਾਨੂੰ ਗਿਆਨ ਵਾਲੇ ਪਾਸੇ ਨੂੰ ਲੈ ਕੇ ਜਾਵੇ। ਹੁਣ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਿਉਂਕਿ ਬਸੰਤ ਦੀ ਗੱਲ ਕੀਤੀ, ਬਸੰਤ ਰਾਗ ਦੀ ਗੱਲ ਹੈ ਤੇ ਰੁੱਤਾਂ ਜਿਹੜੀਆਂ ਹਰ ਇੱਕ ਦਾ ਆਪੋ ਆਪਣਾ ਆਨੰਦਪੂਰਨ ਢੰਗ ਤਰੀਕਾ ਹੈ। ਨਿਰੰਕਾਰ ਸੂਰਜ ਕਰਕੇ ਰੁੱਤਾਂ ਬਣੀਆਂ ਨੇ, ਨਿਰੰਕਾਰ ਦੀ ਮੌਜ ਹੈ ਉਹੀ ਸੂਰਜ ਵੀ ਉਹਦੀ ਕਿਰਤ। ਜਿਉਂ ਜਿਉਂ ਸੂਰਜ ਦਾ ਪਾਸਾ ਨੇੜੇ ਹੋਈ ਜਾਂਦਾ ਧਰਤੀ ਦਾ ਗਰਮੀ ਵਧੀ ਜਾਂਦੀ ਹੈ, ਜਿਉਂ ਜਿਉਂ ਦੂਰੀ ਹੋਈ ਜਾਂਦੀ ਹੈ ਠੰਡ ਪਈ ਜਾਂਦੀ, ਠੰਡ ਵਧੀ ਜਾਂਦੀ। ਸੂਰਜ ਇੱਕ ਹੋ ਰੁੱਤ ਅਨੇਕ, ਅਨੇਕਾਂ ਰੁੱਤਾਂ ਬਣ ਗਈਆਂ ਤੇ ਛੇ ਰੁੱਤਾਂ ਆਮ ਤੌਰ ਤੇ ਵੱਡੀਆਂ ਰੁੱਤਾਂ ਅਸੀਂ ਦੋ ਹੀ ਮੰਨਦੇ ਹਾਂ, ਇੱਕ ਗਰਮੀ ਤੇ ਇੱਕ ਠੰਡ, ਇੱਕ ਸਿਆਲ ਕਹਿ ਸਕਦੇ ਹਾਂ। ਪਰ ਛੇ ਰੁੱਤਾਂ ਗੁਰਬਾਣੀ ਨੇ ਵੀ ਜ਼ਿਕਰ ਕੀਤਾ ਹੈ, ਵਿਦਵਾਨ ਵੀ ਜ਼ਿਕਰ ਕਰਦੇ ਨੇ ਤੇ ਉਹਨਾਂ ਵਿੱਚ ਸਭ ਤੋਂ ਸੁਹਾਵਣੀ ਰੁੱਤ ਜਿਹੜੀ ਹੈ ਉਹ ਹੈ ਬਸੰਤ ਰੁੱਤ। ਬਰਸਾਤ ਵਿੱਚ ਮੀਂਹ ਦਾ ਕਰਕੇ ਦੁੱਖ ਹੁੰਦਾ, ਰਸਤੇ ਰੁਕ ਜਾਂਦੇ ਨੇ, ਮੱਛਰ ਲੜਦਾ ਹੈ, ਨਦੀਆਂ ਨਾਲੇ ਉਛਾਲਤੇ ਹੁੰਦੇ ਨੇ, ਸੱਪ ਭਜੰਗਮ ਡੱਸਦੇ ਫਿਰਦੇ ਨੇ। ਗਰਮੀ ਦੀ ਤਪਸ਼ ਹੁੰਦੀ ਹੈ, ਸਿਆਲ ਵਿੱਚ ਠੰਡ ਪੈਂਦੀ, ਕੋਰਾ ਪੈਂਦਾ, ਜਮਾ ਜਮਾ ਕੇ ਰੱਖ ਦਿੰਦਾ। ਇਸ ਲਈ ਬਰਫ਼ ਤੋਂ ਕੁੱਕਰ ਤੋਂ ਵੀ ਬੰਦਾ ਡਰਦਾ ਹੈ ਅਤੇ ਗਰਮੀ ਤੋਂ ਵੀ ਬੰਦਾ ਡਰਦਾ ਹੈ, ਔਖਾ ਹੈ। ਅਤੇ ਇਹ ਚਾਹੁੰਦਾ ਵੀ ਅਸੀਂ ਕੋਈ ਰੁੱਤ ਮਿਲ ਜਾਏ ਜਿਹਦੇ ਵਿੱਚ ਨਾ ਗਰਮੀ ਹੋਵੇ ਨਾ ਸਰਦੀ ਹੋਵੇ, ਇਉਂ ਕਹਿ ਲਈਏ ਗਰਮੀ ਅਤੇ ਸਰਦੀ ਦਾ ਸੁਮੇਲ ਹੋਵੇ। ਸੰਸਾਰ ਨੂੰ ਤਪਸ਼ ਕਿਹਾ ਗਿਆ, ਨਿਰੰਕਾਰ ਨੂੰ ਠੰਡਕ ਕਿਹਾ ਗਿਆ। ਵਿਦਵਾਨ ਸੱਜਣ ਕਹਿੰਦੇ ਨੇ ਸੰਸਾਰ ਹੈ ਹੀ ਆਤਿਸ਼, ਗੁਰਬਾਣੀ ਨੇ ਵੀ ਕਿਹਾ, ਅਗਨ ਦਾ ਸਾਗਰ ਕਿਹਾ ਗਿਆ। ਲੇਕਿਨ ਜਦੋਂ ਨਿਰੰਕਾਰ ਨੇ ਇਸ ਜੀਵ ਨੂੰ ਪੈਦਾ ਕੀਤਾ, ਮਾਂ ਦੇ ਉਦਰ ਵਿੱਚ ਆਇਆ ਤੇ ਇਹਦਾ ਪਹਿਲਾ ਪੈਰ ਹੀ ਜਿਹੜਾ ਅਗਨ ਵਿੱਚ ਪੈਂਦਾ ਹੈ, ਜੇਠਾ ਰਾਗ ਜਿਹਨੂੰ ਕਹਿੰਦੇ ਨੇ, ਪੇਟ ਦੀ ਅਗਨ, ਮਾਂ ਦੀ ਅਗਨ ਪੇਟ ਦੀ, ਜੈਸੀ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ। ਬਾਹਰ ਵੀ ਮਾਇਆ ਰੂਪੀ ਅੱਗ ਹੈ, ਆਉਂਦਿਆਂ ਸਾਰ ਨਿਰੰਕਾਰ ਨੇ ਜਿਹਨੂੰ ਪਹਿਲਾਂ ਇਹਦਾ ਕਦਮ ਪਿਆ ਹੈ ਤੇ ਜਠਰ ਮਾਇਆ ਦੇ ਵਿੱਚ ਪੈ ਗਿਆ। ਲੇਕਿਨ ਸੱਚੇ ਪਾਤਸ਼ਾਹ ਰਹਿਮਤ ਕੀਤੀ, ਉਹਦੇ ਵਿੱਚ ਬਚਾਉਣ ਲਈ ਆਪਣਾ ਠੰਡਾ ਨਾਮ ਦਿੱਤਾ, ਉਹਦੇ ਨਾਲ ਲਿਵ ਜੋੜ ਦਿੱਤੀ ਤਾਂ ਕਿ ਇਸ ਆਤਿਸ਼ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਨਾਮ ਦੀ ਠੰਡਕ ਨਾਲ ਇਹ ਜੀਵਨ ਪਨਪਦਾ ਹੈ। ਸੱਚੇ ਪਾਤਸ਼ਾਹ ਰਹਿਮਤ ਕੀਤੀ ਕਿ ਇਹ ਜਿਹੜੀ ਰੁੱਤ ਸਭ ਤੋਂ ਵਧੀਆ ਰੁੱਤ ਹੈ, ਜਿਸ ਨੂੰ ਬਸੰਤ ਰੁੱਤ ਕਿਹਾ ਜਾਂਦਾ ਹੈ। ਇਹਦੇ ਵਿੱਚ ਨਾ ਗਰਮੀ ਹੈ ਨਾ ਸਰਦੀ ਹੈ, ਨਾ ਭਾਦੋਂ ਵਾਲੇ ਚਮਾਸੇ ਨੇ, ਤੇ ਸਾਰੇ ਪਾਸੇ ਖੇੜਾ ਹੀ ਖੇੜਾ ਦਰਖਤਾਂ ਤੇ, ਜਿਹੜੇ ਦਰਖਤਾਂ ਨੂੰ ਬਸੰਤ ਵਿੱਚ ਫੁੱਲ ਲੱਗਦੇ ਨੇ, ਪੱਤੇ ਲੱਗਦੇ ਨੇ, ਹਰਿਆਵਲ ਹੁੰਦੀ ਹੈ, ਬਹੁਤ ਸੁਹਾਵਣਾ ਮੌਸਮ ਬਣ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਇਹਨਾਂ ਬਾਹਰਲੀਆਂ ਰੁੱਤਾਂ, ਬਾਹਰਲੀਆਂ ਬਾਰਾਂ ਮਾਹਾਂ, ਬਾਹਰਲੇ ਸਾਰੇ ਸੁਹਾਵਣੇ ਜੋ ਦ੍ਰਿਸ਼ ਤੂੰ ਵੇਖਦਾ ਹੈ, ਤੇ ਜੇ ਚਾਹੁੰਦਾ ਤੇਰੇ ਅੰਦਰ ਵੀ ਇਸ ਤਰ੍ਹਾਂ ਬਸੰਤ ਰੁੱਤ ਬਣ ਜਾਏ, ਨਾ ਅੰਦਰ ਗਰਮੀ ਹੋਵੇ, ਨਾ ਸਰਦੀ ਹੋਵੇ, ਨਾ ਵਕਾਰਾਂ ਦਾ ਕੱਕਰ ਤੈਨੂੰ ਪਾਉਂਦਾ ਹੋਵੇ, ਨਾ ਹੋਂ ਦੀ ਅੱਗ ਸਾੜਦੀ ਹੋਵੇ, ਤੇ ਤੇਰਾ ਤਰੀਕਾ ਕੀ ਹੈ ਕਿ ਤੂੰ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ, ਤੈਨੂੰ ਜਿਉਣ ਦੀ ਯੁਕਤੀ ਆ ਜਾਏਗੀ। ਤੇ ਉਹੀ ਯੁਕਤੀ ਮੇਰੇ ਮਾਲਕ ਇੱਥੇ ਦੱਸਦੇ ਨੇ ਕਿ ਜੇ ਤੂੰ ਚਾਹੁੰਦਾ ਹੈ ਕਿ ਤੇਰੇ ਅੰਦਰ ਹਰਿਆਵਲ ਹੋਵੇ, ਅੰਦਰ ਨਾਮ ਵਸ ਜਾਏ, ਅੰਦ ਖੇੜਾ ਤੇ ਨਾਨਕ ਭਗਤਾਂ ਸਦਾ ਵਿਗਾਸ ਦੀ ਅਵਸਥਾ ਦਾ ਮੈਂ ਮਾਲਕ ਬਣ ਜਾਵਾਂ, ਤੇ ਉਹਦੇ ਲਈ ਜ਼ਰੂਰੀ ਹੈ ਕਿ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਤੂੰ ਆਪਣੇ ਜੀਵ ਨੂੰ ਹਰਿਆ ਭਰਿਆ ਕਰ ਸਕਦਾ, ਇੱਕੋ ਤਰੀਕਾ ਹੈ ਕਿ ਹਰੀ ਦੇ ਨਾਮ ਨੂੰ ਧਿਆਉਣਾ ਕਰ। ਨਾਮ ਨੂੰ ਧਿਆਉਣਾ ਕਿਵੇਂ? ਸੱਚੇ ਪਾਤਸ਼ਾਹ ਸੀ ਬੜੀਆਂ ਯੁਗਤੀਆਂ ਸੀ, ਜਿਹਦੇ ਕੋਲ ਚਲ ਜਾਓ ਵੱਖਰੀ ਯੁਗਤੀ ਦੱਸ ਦਿੰਦਾ ਵੀ ਇਵੇਂ ਸਵਾਦ ਚਾੜਨੇ ਨੇ, ਵੱਖੋ ਹਰ ਇੱਕ ਦਾ ਵੱਖ, ਸ਼ਾਇਦ ਹਰ ਇੱਕ ਦਾ ਆਪਣਾ ਆਪਣਾ ਢੰਗ ਤਰੀਕਾ ਦੱਸਣ ਦਾ ਤਰੀਕਾ ਹੈ। ਤੇ ਮੈਂ ਕਹਿੰਦਾ ਅਸੀਂ ਸੰਸਾਰੀ ਲੋਕ ਹਾਂ, ਸਾਨੂੰ ਦੁੱਖ ਸੁੱਖ ਵਾਪਰਦੇ ਰਹਿੰਦੇ ਨੇ। ਜਦੋਂ ਕਿਸੇ ਮਹਾਤਮਾ ਕੋਲ ਚਲੇ ਜਾਓਗੇ, ਨਕਲੀ ਕੋਲ ਵੀ ਜਾ ਸਕਦੇ, ਉਹ ਆਪਣੇ ਢੰਗ ਨਾਲ ਹੋਰ ਔਖਿਆ ਕਰ ਦਿੰਦਾ ਨਾਮ ਨੂੰ।
ਤੇ ਗੁਰਮੁਖ ਨੇ ਇਹੋ ਬਖਸ਼ਿਸ਼ ਕੀਤੀ ਸੀ ਵੀ ਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆਂ ਦੁੱਖ ਸੁੱਖ ਸਾਨੂੰ ਪੈਂਦੇ ਨੇ। ਤੇ ਕਬੀਰ ਜੀ ਦਾ ਪਾਵਨ ਬਚਨ ਬੜਾ ਸਖੈਨ ਕਰਨ ਦਾ, ਨਾਮ ਸਿਮਰਨ ਕਿਵੇਂ ਕਰਨਾ ਹੈ। ਉਹ ਕਹਿੰਦੇ ਨੇ ਸਾਡੀ ਮਿਸਾਲ ਦੇ ਕੇ, ਇਹ ਸੰਸਾਰੀ ਲੋਕਾਂ ਜਦੋਂ ਕੋਈ ਵਿਪਤਾ ਪੈਂਦੀ ਹੈ, ਕੋਈ ਮੁਕੱਦਮਾ ਪੈ ਗਿਆ, ਕੋਈ ਹਸਪਤਾਲ ਦਾ ਕਾਰਨ ਪੈ ਗਿਆ, ਕੋਈ ਡੰਨ ਪੈ ਗਿਆ, ਸਰਕਾਰ ਭਾਗ ਨਾਲ ਕੋਈ ਮੁਕੱਦਮੇ ਦਾ ਕੇਸ ਹੈ, ਤੇ ਸਾਡੇ ਵਾਹ ਵਾਸਤਾ ਕੋਈ ਨਹੀਂ ਚੱਲਦਾ, ਹੱਥ ਖੜੇ ਹੋ ਜਾਂਦੇ, ਕੋਈ ਸਾਕ ਸੰਬੰਧੀ, ਕੋਈ ਭੈਣ ਭਰਾ ਜਾਂ ਕੋਈ ਮੁਸ਼ਕਲਾਂ ਬਣੇ, ਢੋਈ ਕੋਈ ਨਾ ਦੇਹ ਵਾਲੀ ਅਵਸਥਾ ਬਣ ਜਾਏ, ਤੇ ਫਿਰ ਕੀ ਕਰੀਦਾ? ਫਿਰ ਰੱਬ ਨੂੰ ਚੇਤੇ ਕਰੀਦਾ, ਫਿਰ ਰੱਬਾ ਹੁਣ ਤੂੰ ਹੀ ਆ ਮੈਨੂੰ ਬਚਾਉਣ ਵਾਲਾ ਸੱਚੇ ਪਾਤਸ਼ਾਹ, ਮੈਂ ਤੇਰੇ ਸਗਲ ਦੁਆਰ ਕੋ ਛੱਡ ਕੇ ਗਿਆ, ਤੁਹਾਡਾ ਦੁਆਰ ਸੱਚੇ ਪਾਤਸ਼ਾਹ ਰਹਿਮਤ ਕਰ, ਬਖਸ਼ਿਸ਼ ਕਰ, ਮੈਨੂੰ ਹੋਰ ਕੋਈ ਥਾਂ ਨਹੀਂ ਜੇ ਲੱਭਦਾ ਤੇਰੇ ਅੱਗਾ। ਇਹ ਹਰ ਇੱਕ ਦੀ ਜ਼ਿੰਦਗੀ ਚ ਆਉਂਦਾ, ਸਾਨੂੰ ਪਤਾ ਹੀ ਨਾ, ਅਸੀਂ ਕਰਦੇ ਹਾਂ ਦਾਸਾਂ। ਤੇ ਕਬੀਰ ਜੀ ਇਹੀ ਮਿਸਾਲ ਦਿੰਦੇ ਨੇ, ਕਹਿੰਦੇ ਕਾਮ ਪਰੇ ਹਰ ਸਿਮਰੀਏ ਐਸੇ ਸਿਮਰੋ ਨਿਤ। ਲਓ ਜੀ ਆਹ ਜੁਗਤੀ ਜੇ, ਆ ਜੁਗਤੀ ਜੇ ਸਾਰੇ ਆਸੇ ਛੱਡ ਕੇ ਕੇਵਲ ਇੱਕ ਦੇ ਪੱਲੇ ਲੱਗ ਜਾਓ, ਇੱਕ ਦੇ ਦਰ ਤੇ ਢੇਰੀ ਹੋ ਜਾਓ, ਸ਼ਰਨ ਪਰੇ ਦੀ ਰਾਹ ਚੱਖਦਾ ਹੋ, ਉੱਥੋਂ ਹੀ ਸਾਨੂੰ ਪ੍ਰਾਪਤ ਹੋਣੀ ਹੈ ਠੰਡਕ, ਉੱਥੋਂ ਹੀ ਪ੍ਰਾਪਤ ਹੋਣੇ ਸੁੱਖ, ਉੱਥੋਂ ਹੀ ਸਾਨੂੰ ਪਤਾ ਲੱਗਣਾ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਦੀ ਅਵਸਥਾ ਹੈ, ਨਾ ਹੀ ਮਾਨ ਅਪਮਾਨਾਂ ਦੀ ਗੱਲ, ਉੱਥੋਂ ਹੀ ਸਮਝ ਆਉਣੀ ਹੈ, ਨਾ ਕੋ ਵੈਰੀ ਨਹੀਂ ਬਗਾਨਾ, ਉੱਥੋਂ ਸਮਝ ਆਉਣੀ ਵੀ ਜੇ ਮੈਨੂੰ ਦੁੱਖ ਮਿਲਿਆ ਹੈ ਕਿਸੇ ਹੋਰ ਕਰਕੇ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆਪਣੇ ਕਰਮਾਂ ਦੀ ਪੜਚੋਲ ਕਰਾਂਗਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਕੋਲ ਆਵਾਂਗੇ, ਇੱਥੋਂ ਛਹਿਨਛਲ ਹਜ਼ੂਰੀ ਚ ਆਣ ਕੇ ਸਾਨੂੰ ਜੁਗਤੀ ਮਿਲਦੀ ਹੈ ਕਿ ਹਰਿਆ ਭਰਿਆ ਕਿਵੇਂ ਹੋਣਾ ਹੈ। ਜਿਹੜਾ ਮਨ ਆਪਣੇ ਦੁਖੀ ਹੁੰਦਾ ਸੀ ਦੁੱਖ ਨੂੰ ਵੇਖ ਕੇ, ਤੇ ਉਹ ਕਹੇਗਾ ਜਦੋਂ ਹੁਣ ਸਮਝ ਲੱਗੀ ਉਹਨੂੰ, ਫਿਰ ਕੀ ਕਹੇਗਾ? ਕੇਤਿਆਂ ਦੂਖ ਭੂਰ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਇਹ ਤੇਰੀ ਦਾਤ ਹੈ ਜਿਹੜੀ ਮੈਨੂੰ ਤੇਰੇ ਕੋਲ ਲੈ ਆਈ। ਖਿਆਲ ਕਰਿਆ, ਜਿਹੜਾ ਦੁੱਖ ਮਨੁੱਖ ਨੂੰ ਗੁਰੂ ਕੋਲ ਲੈ ਆਇਆ, ਉਹ ਦਾਤ ਜੇ ਸੱਚੇ ਪਾਤਸ਼ਾਹ ਨੇ ਸਾਨੂੰ ਠੇਡਾ ਲਾ ਕੇ ਸਮਝਾਉਣਾ ਕੀਤਾ, ਭਾਈ ਇੱਥੇ ਆ, ਇੱਥੋਂ ਪ੍ਰਾਪਤ ਹੋਣੀ ਜ਼ਿੰਦਗੀ ਦਾ ਸਰਸੂਲ। ਕਰਮ ਲਖਨ ਤੇ ਪਾਈਏ ਇਹ ਰੁੱਤ ਸਹਾਈ, ਕਹਿਣ ਲੱਗੇ ਤੁਹਾਡੇ ਕੀਤੇ ਹੋਏ ਕਰਮਾਂ ਮੁਤਾਬਕ ਨਿਰੰਕਾਰ ਨੇ ਤੁਹਾਡੇ ਮੱਥੇ 'ਤੇ ਜੋ ਲਿਖਿਆ ਹੈ, ਜੋ ਤੁਹਾਡਾ ਬਣਦਾ ਦੱਦਾ ਦੋਸ਼ ਕਰਮਾਂ ਉੱਪਰ ਨਿਬੜੇ ਵਾਲੀ ਬਾਤ। ਇਹ ਰੁੱਤ ਸਹਾਈ, ਇਹ ਰੁੱਤ ਸਹਾ ਵੀ ਹੈ ਜਦੋਂ ਨਿਰੰਕਾਰ ਦੇ ਚਰਨਾਂ ਵਿੱਚ ਜਾ ਕੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਜਾਏ ਅਤੇ ਅੰਦਰ ਹਰਿਆਵਲ ਹੋ ਜਾਏ, ਸੇਵਾ ਅਤੇ ਸਿਮਰਨ ਦੀਆਂ ਸ਼ਾਖਾਂ ਫੁੱਟ ਜਾਣ, ਆਨੰਦ ਦਾ ਫਲ ਲੱਗ ਜਾਏ, ਫਿਰ ਠੰਡਕ ਐਸੀ ਹੋਵੇ ਅਤੇ ਉਸ ਹਰਿਆਵਲ ਦੇ ਵਿੱਚ ਆ ਕੇ ਪੰਛੀ ਤੇ ਦਰਖਤ ਹਰਿਆ ਭਰਿਆ ਹੋ ਜਾਂਦਾ, ਪੰਛੀ ਬਹਿੰਦੇ, ਮੁਸਾਫਰ ਆ ਕੇ ਉਹਦੇ ਥੱਲੇ ਬਹਿੰਦੇ ਨੇ, ਪੰਛੀ ਆਲਣੇ ਪਾਉਂਦੇ ਨੇ, ਚਹਿ ਚੁਕਾਉਂਦੇ ਨੇ, ਫਲ ਖਾਂਦੇ ਨੇ, ਸਾਰੇ ਪਾਸੇ ਪਰ ਆਨੰਦ ਹੀ ਆਨੰਦ, ਸੇਵਾ ਅਤੇ ਸਿਮਰਨ ਦੀ ਇਹ ਅਵਸਥਾ ਬਣ ਜਾਂਦੀ, ਉਹ ਮਨੁੱਖ ਵੀ ਫਿਰ ਸ਼ਾਨਦਾਰ ਹੋ ਜਾਂਦਾ, ਉਹ ਸਭ ਨੂੰ ਆਪਣਾ ਸਮਝਦਾ, ਜਿਹੜਾ ਉਹਦਾ ਨੁਕਸਾਨ ਕਰਨਾ ਦਾ ਉਹਨੂੰ ਵੀ ਛਾਂ ਦਿੰਦਾ ਹੈ, ਉਹਨੂੰ ਵੀ ਮਿਠਾਸ ਦਿੰਦਾ ਹੈ, ਉਹਨੇ ਤਾਂ ਲੰਗਰ ਲਾਇਆ ਹੋਇਆ ਆਕਸੀਜਨ ਦਾ, ਹਰ ਵਕਤ ਉਹ ਜਿੱਥੇ ਜਾਏਗਾ ਭਲਾ ਹੀ ਭਲਾ ਕਰੇਗਾ, ਜਿਹੜਾ ਨਿਰੰਕਾਰ ਦੇ ਨਾਮ ਨਾਲ ਜੁੜ ਕੇ ਹਰਿਆ ਹੋ ਗਿਆ ਨਾ, ਹੁਣ ਉਹਦੇ ਕੋਲ ਬੁਰਿਆਈ ਕੋਈ ਨਹੀਂ ਰਹਿਣੀ, ਬਸ ਗੁਰੂ ਨੇ ਸਭ ਤੋਂ ਪਹਿਲਾਂ ਮਾਰ ਕੱਢੀਆਂ ਬੁਰਾਈਆਂ ਦੀ ਅਵਸਥਾ ਹੀ ਪੈਦਾ ਕਰਨੀ।

ਨੂੰ ਪਛਾਣ ਲਿਆ ਹੈ ਤੇ ਹਰ ਇੱਕ ਨੇ ਪਛਾਣਦਾ ਕੋਈ ਵਿਰਲਾ ਜਿਸ ਕੇ ਸਿਰ ਉੱਪਰ ਸਵਾਮੀ ਸੋਧ ਉਹ ਕਹਿ ਸਕਦਾ ਇਹਦਾ ਮਤਲਬ ਇਹ ਨਹੀਂ ਵੀ ਉਹ ਕਿਸੇ ਦੇ ਸਿਰ ਤੇ ਨਹੀਂ ਹੈ। ਇੱਕ ਵਿਅਕਤੀ ਉਹਨੂੰ ਸਿਰ ਤੇ ਆਪਣੇ ਮਹਿਸੂਸ ਕਰਦਾ ਵੀ ਗੁਰ ਮੇਰੇ ਸੰਗ ਸਦਾ ਹੈ, ਨਾਲੇ ਗੁਰ ਵੇਖਦਾ ਹੈ, ਗੁਰ ਸੁਣਦਾ ਹੈ, ਉਹ ਫਿਰ ਕਦੋਂ ਦੁੱਖ ਦੀ ਬਾਤ ਕਰੇਗਾ? ਕਿੱਥੇ ਉਹ ਵਿਕਾਰਾਂ ਦੀ ਗੱਲ ਕਰੇਗਾ? ਕਿੱਥੇ ਕਿਸ ਦੀ ਨਿੰਦਿਆ ਕਰੇਗਾ? ਜਿਹਨੇ ਮਹਿਸੂਸ ਕਰ ਲਿਆ ਤੇ ਜਿਹਨੇ ਨਹੀਂ ਵੇਖਿਆ ਉਹਨੇ ਚੋਰੀ ਕਰੀ ਜਾਣੀ। ਭਾਈ ਨਿਰੰਕਾਰ ਨੇ ਹੱਥ ਦਿੱਤੇ ਨੇ, ਹੁਣ ਰੱਬ ਨੇ ਤਾਂ ਸਰੀਰ ਦੇ ਦਿੱਤਾ, ਹੱਥ ਦੇ ਦਿੱਤੇ, ਪੈਰ ਦੇ ਦਿੱਤੇ, ਅੱਖਾਂ ਦੇ ਦਿੱਤੀਆਂ, ਹੁਣ ਕੀ ਵੇਖਣਾ ਤੇਰੇ ਬਸ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਦੇ ਕੋਲ ਇੱਕ ਸੇਵਕ ਆਇਆ, ਉਹ ਕਹਿਣ ਲੱਗਾ ਮਹਾਤਮਾ ਜੀ ਮੈਨੂੰ ਦੱਸੋ ਵੀ ਬੰਦੇ ਦੇ ਤੁਸੀਂ ਕਹਿੰਦੇ ਨਿਰੰਕਾਰ ਦੇ ਵੱਸ ਕੋਈ ਬੰਦੇ ਦੇ ਵੱਸ ਵੀ ਕੁਝ ਹੈ? ਤੇ ਉਹ ਅੱਗੇ ਮੁਸਕਰਾਏ, ਕਹਿਣ ਲੱਗੇ ਖੜਾ ਹੋ। ਖੜਾ ਹੋ ਗਿਆ, ਕਹਿਣ ਲੱਗੇ ਇੱਦਾਂ ਕਰ ਭਾਈ ਇੱਕ ਲੱਤ ਤੇ ਖੜਾ ਹੋ। ਉਹਨੇ ਇੱਕ ਲੱਤ ਚੁੱਕ ਲਈ ਤੇ ਖੜਾ ਹੋ ਗਿਆ ਤੇ ਉਹ ਮਹਾਤਮਾ ਕਹਿਣ ਲੱਗੇ ਵੀ ਦੂਜੀ ਵੀ ਤਾਂ ਨੂੰ ਕਰ, ਦੂਜਾ ਪੈਰ ਵੀ ਚੁੱਕ। ਕਹਿਣ ਲੱਗਾ ਨਹੀਂ ਇਹ ਮੇਰੇ ਵੱਸ ਨਹੀਂ। ਬਸ ਕਹਿੰਦਾ ਤੇਰੇ ਵੱਸ ਸੀ, ਭਾਵੇਂ ਇੱਧਰ ਹੀ ਚੁੱਕਦਾ ਭਾਵੇਂ ਇੱਧਰ ਹੀ ਚੁੱਕਦਾ, ਸਭ ਕੁਝ ਤੇਰੇ ਵੱਸ ਨਹੀਂ ਹੈ। ਨਿਰੰਕਾਰ ਨੇ ਤੈਨੂੰ ਜੀਵ ਦੇ ਦਿੱਤਾ ਹੈ, ਸਰੀਰ ਦੇ ਦਿੱਤਾ ਹੈ, ਹੱਥ ਦੇ ਦਿੱਤੇ ਨੇ, ਜੀਵਨ ਦੇ ਤਾਂ ਜੀਵਨ ਵਿੱਚ ਕੀ ਕਰਨਾ ਹੈ? ਕਰਮਾਂ ਉੱਪਰ ਨਿਬੜੇ ਦੀ ਬਾਤ ਹੈ। ਹੱਥ ਨਿਰੰਕਾਰ ਦੀ ਦਾਤ ਹੈ, ਜੀ ਕਰ ਇਹਨਾਂ ਨਾਲ ਤੂੰ ਚੋਰੀ ਕਰੀ ਜਾਂ ਲਾਕੇ ਮਾਰੀ ਜਾਂ ਲੋਕਾਂ ਨੂੰ ਖੋਹ ਖਿੰਝਣ ਲੱਗ ਪਿਆ, ਇਹਨਾਂ ਦਾ ਸੇਵਾ ਕਰਨ ਲੱਗ ਪਾ। ਪੈਰ ਰੱਬ ਨੇ ਦਿੱਤੇ ਵਕਾਰਾਂ ਵੱਲ ਨੂੰ ਲੈ ਕੇ ਜਾਂਦੇ ਨੇ ਕਿ ਨਿਰੰਕਾਰ ਵੱਲ ਨੂੰ, ਗੁਰੂ ਘਰ ਨੂੰ ਲੈ ਕੇ ਜਾਂਦੇ ਨੇ? ਇਹ ਤੇਰੇ ਵੱਸ ਹੈ, ਤੇਰੇ ਵੱਸ ਨਹੀਂ, ਤੇਰੇ ਮਨ ਦੇ ਵੱਸ ਹੈ। ਮਨ ਡਰਾਈਵਰ ਹੈ ਤੇਰੇ ਸਰੀਰ ਦੀ ਗੱਡੀ ਦਾ, ਤੇ ਉਹਨੂੰ ਗਿਆਨ ਦੀ ਲੋੜ ਹੈ, ਉਹਨੂੰ ਲੋੜ ਹੈ ਗਿਆਨ ਦੀ। ਜਿਹੜਾ ਗਿਆਨ ਦੇ ਇਸ਼ਾਰੇ ਤੇ ਚੱਲੇਗਾ ਉਹ ਫਿਰ ਹਮੇਸ਼ਾ ਸੱਚ ਦੇ ਮਾਰਗ ਦਾ ਪਾਂਧੀ ਬਣੇ। ਗੁਰੂ ਪਾਤਸ਼ਾਹ ਰਹਿਮਤ ਵਰਤਾ ਰਹੇ ਨੇ, ਵਣ ਤ੍ਰਿਣ ਤ੍ਰਿਵਣ ਮੌਲਿਆ ਅੰਮ੍ਰਿਤ ਫਲ ਪਾਈ। ਫਿਰ ਅੰਮ੍ਰਿਤ ਦੇ ਨਾਮ ਦੀ ਪ੍ਰਾਪਤੀ ਹੋ ਗਈ, ਸੱਚ ਦੇ ਨਾਮ ਦੀ ਪ੍ਰਾਪਤੀ ਹੋ ਗਈ, ਆਨੰਦ ਦੀ ਪ੍ਰਾਪਤੀ ਹੋ ਗਈ। ਜਿਵੇਂ ਫੁੱਲ ਹਰੇ ਭਰੇ ਹੋ ਗਏ, ਫਲਾਂ ਨਾਲ ਲੱਦੇ ਗਏ, ਇਸੇ ਤਰ੍ਹਾਂ ਤੂੰ ਗੁਣਾਂ ਰੂਪੀ ਫਲਾਂ ਦੇ ਨਾਲ ਲੱਦਿਆ ਜਾਏਗਾ। ਇਹ ਗੁਣ ਮੁੱਕਣ ਵਾਲੇ ਨੇ ਵੰਡੀ ਜਾਈ, ਪਰ ਮਿਲ ਸਾਧੂ ਸੁਖੇ ਪੁਜੈ ਲੱਥੀ ਸ਼ਬਦ ਸ਼ਾਈ। ਬਸੰਤ ਤਾਂ ਬਣੀ ਇਹ ਜੀਵਨ ਵਿੱਚ ਲਹਿਰ ਹੈ, ਪੈਰ ਤਾਂ ਆਈ ਜਦੋਂ ਸੰਤ ਜਨਾਂ ਨਾਲ ਰੰਗੇ ਹੋਏ, ਮਹਾਂਪੁਰਖਾਂ ਨਾਲ ਰੰਗੇ ਹੋਏ, ਗੁਰਸਿੱਖਾਂ ਨਾਲ ਗੁਰਸੰਗਾਂ ਤੇ ਸੰਗਤ ਕੀਤੀ ਤੇ ਸੁੱਖ ਉਪਜੈ। ਨਿਰੰਕਾਰ ਨੇ ਕੀ ਰਹਿਮਤ ਕੀਤੀ? ਸਤਸੰਗੀ ਜਨ ਐਸੇ ਬਖਸ਼ ਦਿੱਤੇ ਜਿਨ੍ਹਾਂ ਦੇ ਨਾਲ ਸੰਗ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਗਈ। ਹੁਣ ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ, ਉਪਜੈ ਸੁੱਖ ਉਪਜੈ ਲੱਥੀ ਸਭ ਸ਼ਾਹੀ। ਜਿੰਨੀ ਇੱਛਾ ਕਾਲਕ ਸੀ ਉਹ ਸਾਰੀ ਦੀ ਸਾਰੀ ਲੈ ਗਈ, ਅੰਧੇਰਾ ਖਤਮ ਹੋ ਗਿਆ, ਵਿਕਾਰਾਂ ਦੀ ਮੈਲ ਲੈ ਗਈ। ਨਾਨਕ ਸਿਮਰੈ ਏਕ ਨਾਮ। ਫਿਰ ਬਹੁਤ ਨਾ ਧਾਈ ਨਿਰੰਕਾਰ ਦੇ ਨਾਮ ਜਿਹਨਾਂ ਸਾਂਝ ਪਾ ਲਈ, ਆਉਣਾ ਜਾਣਾ ਮੁੱਟ ਜਾਂਦਾ ਹੈ, ਉਹ ਅਭੇਦ ਹੋ ਜਾਂਦੇ ਨਿਰੰਕਾਰ ਦੇ ਨਾਲ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਸੱਚੇ ਪਾਤਸ਼ਾਹ ਐਸਾ ਆਸਰਾ ਦਿੱਤਾ ਆਪਣੇ ਨਾਮ ਦਾ ਕਿ ਪੰਜੇ ਬੱਧੇ ਮੰਜੇ ਮਹਾਂਬਲੀ ਕਿਹਾ ਗਿਆ ਵਿਕਾਰਾਂ ਨੂੰ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੁਣ ਵਸ ਵਿੱਚ ਹੋ ਗਏ, ਆਪਣੇ ਚਰਨ ਜਪਾਏ, ਇਹਨਾਂ ਵਿੱਚ ਦਾਈ ਖੜੋਇਆ। ਨਿਰੰਕਾਰ ਨੇ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ ਦਿੱਤਾ, ਸ਼ਹਿਨਸ਼ਾਹ ਆਪ ਆ ਘੇਰਦੇ ਚ ਵਸ ਗਿਆ। ਫਿਰ ਜੀਵਨ ਆਨੰਦਮਈ ਹੋ ਗਿਆ, ਬਸੰਤਮਈ ਹੋ ਗਿਆ। ਕਹਿਣ ਲੱਗੇ ਰੋਗ ਸੋਗ ਸਭ ਮਿਟ ਗਏ, ਜਿੰਨੇ ਰੋਗ ਨੇ ਸਰੀਰਕ, ਜਿੰਨੇ ਰੋਗ ਨੇ ਮਾਨਸਿਕ, ਸਭ ਮਿਟ ਗਏ। ਨਿਤ ਨਵਾਂ ਨਰੋਆ, ਹੁਣ ਜੀਵਨ ਨਵਾਂ ਨਰੋਆ ਹੋ ਗਿਆ, ਸਾਰੇ ਵਿਕਾਰ ਗਲੋਂ ਲੈ ਗਏ, ਹੌਲਾ ਫੁੱਲ। ਹੁਣ ਗੁਰੂ ਤੇ ਭਰੋਸਾ ਵੱਜ ਗਿਆ, ਹੁਣ ਜੀਵਨ ਰਜਾ ਤੇ ਰਹਿਮਨ ਦਾ ਮਥਾਜ ਹੋ ਗਿਆ। ਜੇ ਕੁਝ ਪ੍ਰਮਾਤਮਾ ਨੇ ਮਿਲ ਗਿਆ ਤੇ ਕਹਿ ਦਿੱਤਾ ਤੇਰੀ ਰਜਾ, ਜੇ ਚਲਾ ਗਿਆ ਤੇ ਰਜਾ, ਜੇ ਕੋਈ ਮਿਲ ਗਿਆ ਸੱਚੇ ਪਾਤਸ਼ਾਹ ਤੇਰੀ ਰਹਿਮਤ, ਉਹਦਾ ਭਰੋਸਾ ਵੱਜ ਗਿਆ। ਸੱਚੇ ਪਾਤਸ਼ਾਹ ਸਭਨਾ ਜੀਆਂ ਕਾ ਇੱਕ ਦਾਤਾ ਹੈ। ਫਿਰ ਦਰ ਦਰ ਦਾ ਮੰਗਣਾ ਖਤਮ ਹੋ ਗਿਆ, ਇੱਕ ਦਰ ਦੇ ਢੋਈ ਹੋ ਗਈ,

ਧਿਆਇਨ ਦਾ ਫਿਰ ਪਾਏ ਨਾ ਮੋਹ। ਫਿਰ ਅਵਸਥਾ ਬਣ ਗਈ ਏ ਵੀ ਦਿਨ ਰਾਤ ਉਠਤ ਬੈਠਤ ਸੋਵਤ ਨਾਮ, ਮਾਰਗ ਚਲਿਤ ਹਰੇ ਹਰ ਗਾਈਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਰਹਿਮਤ ਕਰਦਾ। ਭਾਈ ਵੀਰ ਸਿੰਘ ਬੜਾ ਪਿਆਰਾ ਇਸ਼ਾਰਾ ਦਿੱਤਾ, ਕਹਿਣ ਲੱਗਾ ਜੇ ਮਨੁੱਖ ਸਿਮਰਨ ਕਰਨ ਚਾਹੇ ਕਹਿੰਦਾ ਸਮਾਂ ਨਹੀਂ, ਸਮਾਂ ਬਹੁਤ ਹੈ। ਚਲਦਿਆਂ ਚਲਦਿਆਂ ਗੱਡੀ 'ਚ ਇਕੱਲੇ ਬੈਠੇ ਉੱਥੇ ਫਿਰ ਕੀ ਹੋਏਗਾ? ਗੀਤ ਗਾਣਾ ਵੀ ਲਾ ਲੈਂਦੇ, ਵਾਹਿਗੁਰੂ ਸਿਮਰਨ ਚੱਲ ਹੀ ਸਕਦਾ ਨਾ। ਬੱਚੇ ਨੂੰ ਬੱਸੇ ਚੜਾਉਣ ਚਲੇ ਗਏ, ਉਡੀਕ ਕਰਦੇ ਪਏ, ਬੱਸ ਅਜੇ ਆਈ ਨਹੀਂ, ਅਤੇ ਉਹ ਸਮਾਂ ਜਿਹੜਾ ਵਿੱਥਾਂ ਜਿਹੜੀਆਂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਸੇ ਦੀ ਉਡੀਕ ਫਲਾਣਾ ਆ ਰਿਹਾ, ਕੋਈ ਗੈਸਟ ਆ ਰਿਹਾ, ਉਡੀਕ ਕਰਦੇ ਹਾਂ, ਬਾਹਰ ਦਰਵਾਜ਼ਾ ਦੇਖਦੇ ਹਾਂ, ਅਜੇ ਆਇਆ ਨਹੀਂ, ਅਜੇ ਵੀ ਨਹੀਂ ਘੜੀ ਵੇਖਦੇ, ਅਜੇ ਵੀ ਨਹੀਂ ਆਇਆ, ਤੜਫਦੇ ਹਾਂ। ਦਾਨੇ ਪੁਰਸ਼ ਕਹਿੰਦੇ ਤੜਫਣਾ, ਉਹਨੇ ਜਦੋਂ ਆਉਣਾ ਉਦੋਂ ਹੀ ਆਉਣਾ, ਤੂੰ ਸਿਮਰਨ ਕਰ ਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੰਸਾਰ ਦੀ ਕਿਰਤ ਵਿਤ ਕਰਦਿਆਂ ਕਰਦਿਆਂ ਨਿਰੰਕਾਰ ਨੂੰ ਚੇਤੇ ਰੱਖਣਾ, ਬਸ ਇਹੀ ਤੇ ਬਾਤ ਹੈ। ਸੱਚੇ ਪਾਤਸ਼ਾਹ ਨੇ ਗ੍ਰਿਸਤ ਵਿੱਚ ਰਹਿੰਦਿਆਂ ਹੋਇਆ ਗ੍ਰਿਸਤ ਨੂੰ ਤਾਂ ਹੀ ਪ੍ਰਧਾਨ ਕਿਹਾ ਹੈ। ਦਸਾਂ ਦੀ ਕਿਰਤ ਕਰ, ਆਪਣੇ ਫਰਜ਼ ਨਿਭਾ, ਜਿਹੜੇ ਮਾਂ ਬਾਪ ਪ੍ਰਤੀ ਨੇ, ਭੈਣਾਂ ਭਰਾਵਾਂ ਪ੍ਰਤੀ, ਬੱਚਿਆਂ ਪ੍ਰਤੀ, ਅਤੇ ਡਿਊਟੀ ਲੱਗੀ ਹੋਈ ਆ ਉਹਨੂੰ ਨਿਭਾ ਅਤੇ ਨਿਭਾਈ ਇਸ ਢੰਗ ਨਾਲ, ਨਿਰੰਕਾਰ ਦਾ ਨਾਮ ਨਾ ਭੁੱਲੇ। ਕਿਤੇ ਤੇਰੀ ਕਿਰਤ ਜਿਹੜੀ ਆ ਸੁਕਿਰਤ ਤੋਂ ਕਿਤੇ ਮਾੜੀ ਕਿਰਤ ਨਾ ਬਣ ਜਾਏ, ਅਤੇ ਨਹੀਂ ਬਣੇਗੀ ਸਿਮਰ ਨਾਲ, ਨਹੀਂ ਬਣਦੀ। ਉਹਨੂੰ ਹਰ ਥਾਂ ਦੇਖਦਾ ਨਿਰੰਕਾਰ ਹੀ ਨਿਰੰਕਾਰ ਹੈ, ਕਿਹਦੇ ਕੋਲੋਂ ਖੋਏਗਾ ਨਹੀਂ ਖੋਏਗਾ। ਉਹ ਦਸਾਂ ਨਾਵਾਂ ਦੀ ਕਿਰਤ 'ਤੇ ਭਰੋਸਾ ਰੱਖੇਗਾ, ਸਬਰ ਅਤੇ ਸੰਤੋਖ ਵਿੱਚ ਆਏਗਾ, ਰਜਾ ਅਤੇ ਰਹਿਮਤ 'ਚ ਆਏਗਾ। ਦਿਨ ਰਹਿਣ ਨਾਮ ਧਿਆਨ ਦਾ ਫਿਰ ਪਾਏ ਨਾ ਮੋਵਾ, ਜਿਸ 'ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਉਹ ਜਿਸ ਨਿਰੰਕਾਰ 'ਚੋਂ ਪੈਦਾ ਹੋਇਆ ਸੀ ਉਹੋ ਜਿਹਾ ਹੋ ਗਿਆ, ਕਿਉਂਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਨੇ ਮੂਲ ਨੂੰ ਪਛਾਣ ਲਿਆ, ਉਹਨੇ ਅੰਦਰ ਨਿਰੰਕਾਰ ਦੇ ਨਾਮ ਦਾ ਟਿਕਾਓ ਕਰ ਲਿਆ। ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸੰਭਾਵੇ। ਫਿਰ ਸੋਝੀ ਆਉਂਦੀ ਹੈ, ਜੀਵ ਕਿੱਥੋਂ ਆਇਆ, ਕਿਵੇਂ ਪੈਦਾ ਹੋਇਆ, ਕਿੱਥੇ ਜਾਣਾ ਹੈ, ਸਾਰਾ ਉਹਨੂੰ ਗਿਆਨ ਹੋ ਜਾਂਦਾ ਨਿਰੰਕਾਰ ਦੇ ਨਾਮ ਨਾਲ ਜੁੜਿਆ। ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ, ਉਹਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਜਿੰਨਾ ਸੰਸਾਰ ਪੈਦਾ ਕੀਤਾ ਨਿਰੰਕਾਰ ਦੀ ਕਿਰਤ ਹੈ, ਅਤੇ ਉਹਦੀ ਕਿਰਤ ਦਾ ਅੰਤ ਵੀ ਪਾਉਣਾ ਸਾਡੇ ਵੱਸ ਦੀ ਬਾਤ ਨਹੀਂ। ਕਿਹਨੂੰ ਕਿਹਨੂੰ ਕਿਹੜੇ ਕਿਹੜੇ ਜੀਵ ਨੂੰ ਕਿਵੇਂ ਕਿਵੇਂ ਪੈਦਾ ਕੀਤਾ, ਉਹਦੀ ਕੀ ਡਿਊਟੀ ਹੈ, ਉਹਦੀ ਕੀ ਮਕਸਦ ਹੈ ਪੈਦਾ ਕਰਨ ਦਾ, ਸਾਨੂੰ ਨਹੀਂ ਸਮਝ ਲੱਗਦੀ। ਲੇਕਿਨ ਨਿਰੰਕਾਰ ਨਾਲ ਜੁੜੇ ਹੋਏ ਜਿਨ੍ਹਾਂ ਦੇ ਬਖਸ਼ਿਸ਼ ਹੋ ਜਾਏ ਉਹ ਸਮਝ ਜਾਂਦੇ ਨੇ ਕਿ ਨਿਰੰਕਾਰ ਜਿਹਨੂੰ ਵੀ ਪੈਦਾ ਕਰਦਾ ਉਹਦਾ ਕੋਈ ਮਕਸਦ ਹੈ। ਇਹਨਾਂ ਦੀ ਕੀਮਤ ਪਾਉਣੀ ਸਾਡੇ ਵੱਸ ਦੀ ਬਾਤ ਨਹੀਂ। ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾ ਸੇ ਭਗਤ ਸੁਹਾਵੇ। ਇਸ ਤਰ੍ਹਾਂ ਉਹ ਗੁਰਮੁਖ ਪਿਆਰੇ ਭਗਤ ਜਨ ਨਿਰੰਕਾਰ ਦੇ ਨਾਮ ਨੂੰ ਧਿਆਉਂਦੇ ਨੇ, ਸੁਣਦੇ ਨੇ, ਕੰਨਾਂ ਕਰਕੇ ਸੁਣਦੇ ਨੇ, ਮਨ ਕਰਕੇ ਮੰਨਦੇ ਨੇ, ਹਿਰਦੇ ਕਰਕੇ ਧਿਆਉਂਦੇ ਨੇ ਉਹਦਾ ਸਿਮਰਨ ਦਿਨ ਰਾਤ, ਉਹਦਾ ਉਠਤ ਬੈਠ ਸੋਵਤ ਨਾਮ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਆਗਮ ਅਗੋਚਰ ਸਾਹਿਬੋ, ਉਹ ਮਾਲਕ ਜਿਹੜਾ ਅਗਮ ਬਹੁਤ ਅਥਾਹ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਡੂੰਘਾ ਹੈ, ਅਗਮ ਹੈ, ਅਗੋਚਰ ਉਹਦੀ ਹਾਥ ਨਹੀਂ ਪਾਈ ਜਾ ਸਕਦੀ। ਸਾਹਿਬੋ ਸਾਡਾ ਮਾਲਕ ਹੈ, ਸਾਡਾ ਨਾਇਕ ਹੈ। ਦੂਸਰ ਲਵੇ ਨਾ ਲਾਵੇ, ਫਿਰ ਉਹ ਵਿਅਕਤੀ ਉਹਨੂੰ ਛੱਡ ਕੇ ਕਿਸੇ ਹੋਰ ਦਰ ਦਾ ਮਰੀਦ ਨਹੀਂ ਬਣਦਾ, ਕਿਸੇ ਮਨੁੱਖ ਦੇ ਦਰ 'ਤੇ ਜਾ ਕੇ ਮੰਗਤਾ ਨਹੀਂ, ਕਿਸੇ ਤਰਲੇ ਨਹੀਂ ਕਰਨੇ ਪੈਂਦੇ। ਜਦੋਂ ਕਹੇਗਾ ਨਿਰੰਕਾਰ ਨਾਲ ਸਾਂਝ ਹੈ ਤਾਂ ਉਹ ਜੋ ਦਿੰਦਾ, ਜੇ ਥੋੜ੍ਹਾ ਮਿਲਿਆ ਥੋੜ੍ਹੇ ਵਿੱਚ ਜੂਣ ਦੀ ਜਾਤ ਸਿੱਖ ਲੈਂਦਾ। ਗੁਰੂ ਪਾਤਸ਼ਾਹ ਕਹਿੰਦੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ। ਕਹਿਣ ਲੱਗੇ ਸੱਚੇ ਪਾਤਸ਼ਾਹ ਪੂਰੇ ਗੁਰੂ ਨੇ ਉਪਦੇਸ਼ ਬਖਸ਼ਿਆ ਹੈ, ਸੱਚ ਸਾਨੂੰ ਸੁਣਾਉਣਾ ਕੀਤਾ ਹੈ, ਗੁਰਸਿੱਖ ਵਡਭਾਗੇ ਮੇਰੇ ਵੀਰ, ਮੇਰੇ ਵੀਰ ਸੱਚੇ ਪਾਤਸ਼ਾਹ ਰਹਿਮਤ ਵਾਲੇ ਗੁਰਸਿੱਖ ਵੀਰ ਜਿਹੜੇ ਗੁਰੂ ਕੀ ਹਮੇਸ਼ਾ ਹਾਜ਼ਰੀ ਭਰਦੇ ਨੇ, ਸ਼ਹਿਨਸ਼ਾਹ ਰਹਿਮਤ ਕਰੇ, ਮਨ ਬਿਰਤੀਆਂ ਕਰਕੇ ਸਾਨੂੰ ਤੁਰਕੀ ਬਾਣੀ ਦੇ ਪਾਵਨ ਬਚਨ ਸਮਝ ਆ ਜਾਣ, ਸਿਆਣੂ ਜਿਉਣ ਦੀ ਜਾਚ ਆ ਜਾਏ, ਅਸੀਂ ਨਿੱਤ ਗੁਰੂ ਕੋਲੋਂ ਜਿਉਣ ਦੀ ਜਾਚ ਸਿੱਖਦੇ ਹੋਏ ਜੋ ਕਹਿੰਦਾ ਹੈ ਗੁਰੂ ਉਸਨੂੰ ਆਪਣੇ ਹਿਰਦੇ ਆਪਣੇ ਜੀਵਨ ਦਾ ਆਪਣੇ ਅਮਲਾਂ ਦਾ ਸ਼ਿਕਾਰ ਬਣਾ ਦਈਏ, ਇਸ ਤਰ੍ਹਾਂ ਸਾਡੀ ਜ਼ਿੰਦਗੀ ਸੁਖੈਨ ਹੋ ਜਾਵੇਗੀ।
ਦੁੱਖ ਸੁੱਖ ਦੋਨੋਂ ਸਮ ਕਰ ਜਾਣ ਵਾਲੀ ਅਵਸਥਾ ਬਣ ਜਾਵੇਗੀ। ਸਤਿਗੁਰ ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਲੇਖੇ ਰਹੋ, ਸਭ ਦੀਆਂ ਹਾਜ਼ਰੀਆਂ ਲੇਖੇ ਲਾ ਕੇ ਦਰੋਂ ਕਰੋ ਸਿੱਖੀ ਸਿੱਖ ਭਰੋਸੇ ਨਾਲ ਝੋਲੀਆਂ ਭਰਪੂਰ ਕਰ ਦੇਣ, ਫੁੱਲਾਂ ਚੁੱਕਾਂ ਦੀ ਖੇਮਾਂ ਗੱਜ ਵੱਜ ਕੇ ਫਤਿਹ ਦੀ ਸਾਂਝ ਪੈਦਾ ਪੈ ਰਹੋ। ਗੁਰੂ ਕੇ ਪਿਆਰੀ ਸਤਿਕਾਰਯੋਗ ਗੁਰੂ ਕੇ ਕੀਰਤਨੀ ਆਪ ਜੀ ਨੂੰ ਹੁਣ ਗੁਰਬਾਣੀ ਕੀਰਤਨ ਸਰਵਣ ਕਰਵਾਉਂਗੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਦੇ ਦਰ ਤੇ ਇੱਡੀ ਵੱਡੀ ਬਖਸ਼ਿਸ਼ ਹੈ, ਕਿਸ ਸ਼ਰਨਾਈ ਛੁੱਟੀ ਹੈ। ਕਹਿੰਦੇ ਨੇ ਬਾਕੀ ਜੰਜਾਲ ਨਾਲ ਉੱਥੇ ਛੁੱਟੇਗਾ ਹੀ। ਕਹਿੰਦੇ ਨੇ ਲੇਖਾ ਜੋਖਾ ਵੀ ਇੱਥੇ ਮੁੱਕ ਜਾਏ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ ਆ ਜੇ। ਬਾਣੀ ਗਾਉਣੀ ਆ ਜਾਏ, ਸੁਣਨੀ ਆ ਜਾਏ, ਤੇ ਫਿਰ ਜੀਵਨ ਵਿੱਚ ਖੇਡ ਵਰਤ ਜਾਏ। ਬਾਣੀ ਨੂੰ ਅਮਲੀ ਜਾਮਾ ਸਮਝ ਕੇ, ਮਹਾਰਾਜ ਦਾ ਹੁਕਮ ਇਲਾਹੀ ਨੂਰ ਸਮਝ ਕੇ ਇਸ ਤੇ ਤੁਰਿਆ ਜਾਏ। ਸਤਿਗੁਰੂ ਕਹਿ ਰਹੇ ਨੇ ਐਸੀਆਂ ਬਖਸ਼ਿਸ਼ਾਂ ਦੇ ਪਾਤਰ ਵੀ ਬਣਿਆ ਜਾ ਸਕਦਾ, ਬਣਦੇ ਉਹੀ ਨੇ ਜੋ ਇਸ ਬਾਣੀ ਨੂੰ ਦਰਗਾਹੀ ਹੁਕਮ ਇਲਾਹੀ ਨੂਰ ਅਕਾਲ ਪੁਰਖ ਨੂੰ ਜਾਣ ਕੇ ਹਾਜ਼ਰ ਨਾਜ਼ਰ ਪੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਹੁ ਤਰੇ ਪਿਆਰੋ। ਐਸਾ ਪ੍ਰੇਮ ਬਣ ਜਾਏ, ਪ੍ਰੇਮਾ ਭਗਤੀ ਭਾਵਨਾ ਸ਼ਰਧਾ, ਸੱਚੇ ਪਾਤਸ਼ਾਹ ਸ਼ਬਨਾ ਦੀ ਹਾਜ਼ਰੀ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ ਕਰਿਓ। ਸਾਰਿਆਂ ਦਾ ਧੰਨਵਾਦ ਹੈ ਜੀ।

0: ਫੁੱਲ ਚੁੱਕ ਦਿਖਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੂੰ ਠਾਕੁਰ
1: ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨ ਦੇ ਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਪੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਜ ਦੇ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਥ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਹ ਜਹ ਖਾਲਸਾ ਜੀ ਸਭ ਤਹਤ ਹਰ ਸ਼ਰਿਆਜ ਦੇਗ ਤੇ ਫਤਿਹ ਬਿਰਦ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੁਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਰ ਸਿੱਖਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲੰਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਆਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਭਾਈ ਵਿਕਰਮ ਸਿੰਘ ਖਾਲਸਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $505 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਵ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗੇ ਭਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ

0: ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

कारज आए रास जय श्री महला चौथा कर पहला चौपदे

ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂੰ ਤਿਨ ਜਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਜਯਾ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲਹਿ ਮਿਲਨ ਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਤਲ ਦੀ ਜੈ ਜਨ ਨਾਨਕ ਚਲੈ ਮਿਲਨ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਂਕਾਰ ਸਤ ਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਵਰੋ ਸਿਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸਮਾ ਲਿਆ ਦੇਖੇਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੁਣੀਆਂ ਜੋ ਹੋ ਵੈ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰ ਸਮਰੀਏ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਕ ਵਡਾਈ ਤੋਇ ਰਹਾਓ ਵਿਸਵੇ ਚਸੀਆਂ ਕਣੀਆਂ ਪੈਰਾਂ ਤਿਥੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗ ਧਨਾਸਰੀ ਮਹੱਲਾ ਪਹਿਲਾ ਦਗਨ ਮੈਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਦੂਪ ਮਨੇ ਆਣ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਤ ਲੋਭਿਤ ਮਨੋ ਅੰਜਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬੋਬਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਰਸਾ ਨਾ ਜਾਣਿਆ ਤਿਨ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਉ ਖੰਡਾ ਹੈ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਹੋਰ ਵੱਡਾ ਹੈ ਜਨ ਨਾਨਕ ਨਾਮ ਅਦਾ ਟੇਕ ਕੇਰ ਨਾਮੇ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ
ਔਦ ਗਟੈ ਦਿਨ

0: ਆਸਨ ਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹ ਰਸ ਅਕਤ ਕਥਾ ਤਿਨ ਜਾਨੀ ਜਾਂ ਕੋ ਆਏ ਸੋਏ ਵਿਆਹ ਜੋ ਗੁਰਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੌਰ ਨਾ ਹੋਏ ਗੁਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ
1: ਮੁਖ ਕਰ ਸੰਤਨ ਕੀ ਪੂਰੇ ਅੰਤਰ ਜਾਮੀ
0: ਪੁਰਖ ਵਿਦਾਤੇ
1: ਸਰਦਾ ਮਨ ਕੀ ਪੂਰੇ
0: ਨਾਨਕ ਦਾਸ ਇਹ ਸੁਖ ਮੰਗੈ
1: ਮੁਖ ਕਰ ਸੰਤਨ ਕੀ ਪੂਰੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਤੁਦਾ ਗਏ ਅਰਦਾਸ ਹਮਾਰੀ ਜੀਉ ਪਿੰਡ ਕਹੋ ਨਾਨਕ ਸਭ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਾਹਿਬ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲਈ ਪਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸ਼ਬਦ ਖੁਜਾਏ ਤੇਗ ਬਹਾਦਰ ਸਿਮਰੈ ਕਰਨਾਉ ਨਿਦਾਵੇ ਤਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ। ਬੋਲੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਊਟੀਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਤਖਤਾਂ ਤੇ ਖੁੱਲੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਮਹਾਰਾਜ ਜੀ ਬੇਅੰਤ ਫੁੱਲਾਂ ਹੋ ਜਾਂਦੀਆਂ ਨੇ ਬਖਸ਼ ਲੈਣ ਰਹਿਣ ਆਈ ਹੈ ਸੁਖਮਈ ਸ਼ਾਂਤ ਬਤੀਤ ਕਰਾਉਣੀ। ਸਤਿਗੁਰੂ ਜੀ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਿਓ। ਸੇਵਾਦਾਰ ਹਾਜ਼ਰ ਨੇ ਆਗਿਆ ਬਖਸ਼ਿਸ਼ ਕਰੋ ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ ਜੀ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਸ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰੂ ਜੀ ਦੇ ਮੁਬਾਰਕ ਅੰਗ 655 ਅਤੇ 56 ਉੱਪਰ ਦਰਜ ਹੈ, ਹੁਕਮ ਰੂਪ ਵਿੱਚ ਆਪ ਜੀ ਨੇ ਸਰਵਨ ਕੀਤਾ ਹੈ। ਭਗਤ ਜੀ ਨੇ ਇਸ ਪਾਵਨ ਸ਼ਬਦ ਅੰਦਰ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਉਸ ਪਰਮੇਸ਼ਵਰ ਦੇ ਨਾਮ ਨੂੰ ਆਰਾਧਨ ਤੋਂ ਬਿਨਾਂ, ਧਿਆਉਣ ਤੋਂ ਬਿਨਾਂ, ਕੇਵਲ ਸੋਚਾਂ ਵਿਚਾਰਾਂ ਆਪਣੀ ਬੁੱਧੀ ਨੂੰ ਤੀਖਣ ਕਰਨ ਵਾਸਤੇ ਜਿਤਨਾ ਵੀ ਕੋਈ ਮਨੁੱਖ ਧਰਮ ਦਾ ਸਾਹਿਤ ਪੜ੍ਹਦਾ ਹੈ, ਗ੍ਰੰਥ ਪੜ੍ਹਦਾ ਹੈ, ਵਿਚਾਰਦਾ ਹੈ, ਉਹ ਪੜ੍ਹੇ ਸੁਣੇ ਦਾ ਕੋਈ ਅਰਥ ਨਹੀਂ, ਕੋਈ ਲਾਭ ਨਹੀਂ, ਜੇਕਰ ਉਸਨੂੰ ਪੜ੍ਹ ਸੁਣ ਕੇ ਵਿਚਾਰ ਕੇ ਆਪਣੇ ਅਨੁਭਵ ਵਿੱਚ ਨਹੀਂ ਲਿਆਂਦਾ ਤਾਂ ਕੇਵਲ ਉਹ ਬਾਤਾਂ ਰਹਿ ਜਾਂਦੀਆਂ ਹਨ, ਜਿਵੇਂ ਕੋਈ ਹਨੇਰੇ ਵਿੱਚ ਬੈਠਾ ਮਨੁੱਖ ਦੀਵੇ ਦੀਆਂ ਗੱਲਾਂ ਕਰੀ ਜਾਏ ਪਰ ਉਸਨੂੰ ਰੋਸ਼ਨੀ ਪ੍ਰਾਪਤ ਨਹੀਂ ਹੁੰਦੀ। ਰੋਸ਼ਨੀ ਲਈ ਦੀਵਾ ਜਗਾਉਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਤਾਂ ਹਨੇਰਾ ਦੂਰ ਹੁੰਦਾ ਹੈ। ਇਸੇ ਤਰ੍ਹਾਂ ਧਰਮ ਦੀਆਂ ਬਾਤਾਂ, ਧਰਮ ਦੇ ਵਿਚਾਰ ਸ਼ਾਸਤਰਾਦ ਕਰਨ ਦੇ ਨਾਲ ਹਰੀ ਪਰਮਾਤਮਾ ਦਾ ਅਨੁਭਵ ਨਹੀਂ ਹੁੰਦਾ। ਉਸ ਵਾਹਿਗੁਰੂ ਪਰਮਾਤਮਾ ਨੂੰ ਆਰਾਧ ਕੇ ਉਹਦੇ ਨਾਲ ਹਿਰਦੇ ਤੋਂ ਪ੍ਰੀਤ ਪਾ ਕਰਕੇ ਜੋ ਉਸ ਨੂੰ ਧਿਆਉਂਦਾ ਹੈ, ਉਸ ਨੂੰ ਹੀ ਵਾਹਿਗੁਰੂ ਰੂਪੀ ਅਗੰਮੀ ਵਸਤੂ, ਅਗੋਚਰ ਵਸਤੂ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਇਹ ਵੇਦ ਪ੍ਰਾਣ ਪੜ੍ਹੇ ਸੁਣੇ ਬੇਅਰਥ ਹੋ ਜਾਂਦੇ ਨੇ। ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਮਨ ਮੰਨਿਆ ਹੈ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੰਦਰੋਂ ਪਸੀਜ ਜਾਂਦੇ ਨੇ, ਅੰਦਰੋਂ ਜੁੜ ਜਾਂਦੇ ਨੇ। ਲੋਕ ਭਾਵੇਂ ਉਹਨਾਂ ਦੇ ਨਾਲ ਜੁੜਨ, ਭਾਵੇਂ ਉਹਨਾਂ ਦੀ ਵਾਰਤਾ ਨੂੰ ਮੰਨਣ ਨਾ ਮੰਨਣ, ਉਹ ਬੇਪਰਵਾਹ ਹੋ ਕਰਕੇ ਵਾਹਿਗੁਰੂ ਦੇ ਨਾਲ ਅੰਦਰੋਂ ਜੁੜ ਜਾਇਆ ਕਰਦੇ ਨੇ। ਇਹ ਭਗਤ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦਾ ਉਪਦੇਸ਼ ਦਿੱਤਾ ਹੈ ਕਿ ਹਰੀ ਨਾਮ ਉੱਤਮ ਹੈ, ਜਿਸ ਨੇ ਉਸਨੂੰ ਆਰਾਧਿਆ, ਉਸਨੂੰ ਜਪਿਆ ਹੈ, ਉਹਦਾ ਹੀ ਪੜ੍ਹਿਆ ਸੁਣਿਆ ਗਾਵਿਆ ਵਿਚਾਰਿਆ ਥਾਂ ਪੈਂਦਾ ਹੈ, ਅਨਥਾ ਸਭ ਕੁਝ ਬੇਅਰਥ ਚਲਾ ਜਾਂਦਾ ਹੈ। ਗੁਰੂ ਕਿਰਪਾ ਕਰੇ ਸਾਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁਣ ਹੋਣਗੇ, ਆਪਾਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਔਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਹਿ ਮਿਟਾਵਉ, ਸਿਮਰਉ ਜਾਸ ਵਿਸੰਬਰੇ ਕੈ, ਨਾਮ ਜਪਤਾ ਗੰਤ ਅਨੇਕੈ, ਬੇਦ ਪੁਰਾਣ ਸਿਮਰਤ ਸੁਦਾਖਿਰ, ਕਿਨੇ ਰਾਮ ਨਾਮ ਇਕਾਖਿਰ, ਕਿਨ ਕਾਇਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਕੀ ਏਕੈ ਦਰਸ ਤੁਹਾਰੂ, ਨਾਨਕੁਨ ਸੰਗ ਮੋਹਿ ਉਧਾਰੂ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਚ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਈ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੂਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹੀ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸੁਮਾਨੀ, ਪ੍ਰਭ ਕੈ ਸਿਮਰਨ ਨਿਹ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਵਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਸਾਦ ਅਸ਼ਟਪਦੀ। ਜਹਿ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ।

ਕਾ ਨਾਸ ਸੁਣਾ ਹੈ ਈਸ਼ਰ ਬ੍ਰਹਮਾ ਇੰਦ ਸੁਣਾ ਹੈ ਮੁਖ ਸਾਲਾ ਹਨਮੰਦ ਸੁਣਾ ਹੈ ਜੁਗ ਜੁਗਤ ਤਨ ਭੇਦ ਸੁਣਾ ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਸੁਣਾ ਹੈ ਸਤ ਸੰਤੋਖ ਗਿਆਨ ਸੁਣਾ ਹੈ ਅੱਠ ਸੱਠ ਕਾ ਇਸਨਾਨ ਸੁਣਾ ਹੈ ਪੜ ਪੜ ਪਾਵੈ ਮਾਨ ਸੁਣਾ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਸੁਣਾ ਹੈ ਸਾਰਾ ਗੁਣਾ ਕੇ ਗਾਹ ਸੁਣਾ ਹੈ ਸੇਖ ਪੀਰ ਪਾਤਸ਼ਾਹ ਸੁਣਾ ਹੈ ਅੰਧੇ ਪਾਵੈ ਰਾਹ ਸੁਣਾ ਹੈ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੋਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾ ਰੈਸਾ ਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਜੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜਿਉ ਤੁਧ ਭਾਵੈ ਸਾਈ ਭਲੀ ਕਾਰ। ਤੂੰ

ਕਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁੱਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰੈ ਹੈ ਅੰਤ ਨ ਸਕਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਧ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁੱਖ ਭੂਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਧੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੇ ਬਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਤਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ
ਕਿਤੇ ਰਾਗ ਭਰੀ ਸਿਉ ਕਹੀਏ ਨ ਕਿਤੇ ਗਾਵਣ ਹਾਰੇ। ਗਾਵੈ ਤੁਹਨੋ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਗਾਵਹਿ ਇੰਦ ਇੰਦਾਸਣ ਬੈਠੇ ਦੇਵ ਧਿਆਨ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਿਆਲੇ। ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਹਿ ਹੈ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜੇਵ ਤੇ ਸਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰ ਹੈ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲਿਖੇ ਆਵੈ ਭਾਗ। ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ। ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼। ਇਹ ਤਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ। ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨਿਸਾਣ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ। ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਕਿਤਿਆ ਕਰਮ ਭੂਮੀ ਮੇਰ ਕਿਤੇ, ਕਿਤੇ ਧੂ ਉਪਦੇਸ਼। ਕਿਤੇ ਇੰਦ ਚੰਦ ਸੂਰ ਕਿਤੇ, ਕਿਤੇ ਮੰਡਲ ਦੇਸ਼। ਕਿਤੇ ਸਿੱਧ ਬੁੱਧ ਨਾਥ ਕਿਤੇ, ਕਿਤੇ ਦੇਵੀ ਵੇਸ। ਕਿਤੇ ਦੇਵ ਦਾਨਵ ਮੁਨ ਕਿਤੇ, ਕਿਤੇ ਰਤਨ ਸਮੁੰਦ।
ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਿਨੋਦ ਕੂਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ। ਤਿੱਥੇ ਘੜੀਐ ਸੁਰਤ ਮਤ ਮਾਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਦ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰੈ ਨਾ ਠਾਕੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ। ਤਿੱਥੇ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ। ਪਾਓ ਖਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਣ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਤ ਦਿਵਸ ਰਾਤ ਦੋਏ, ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਸ਼ਾਂਤਤਵ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮੇ ਤੋਜ ਕਿਹ ਜੈ, ਕੋਟ ਇੰਦ੍ਰ ਇੰਦ੍ਰਾਣ ਸਾਹੁ ਸਾਹਾਣ ਗਣਿ ਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਤਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ਿਰਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ,
नमो सर्व काले नमो सर्व दयाले नमो सर्व रूपे नमो सर्व भूपे नमो सर्व खापे नमो सर्व थापे नमो सर्व काले नमो सर्व पाले नमस्तस्त देव नमस्तं अपे व नमस्तं अजन्मे नमस्तं सुबन्मे नमो सर्व गौने नमो सर्व पौने नमो सर्व रंगे नमो सर्व पंगे नमो काल काले नमस्तस्त दयाले नमस्तं अभरणे नमस्तं अमरणे नमस्तं जरारंग नमस्तं कृतारंग नमो सर्वतंदे नमो सात अबंदे नमस्तं नृसाके नमस्तं निर्वाके नमस्तं रहीमे नमस्तं करीमे नमस्तं अनंते नमस्तं महंते नमस्तस्त रागे नमस्तं सोहागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्व दयाले नमो सर्व पाले चाचरी छंद त्व प्रसाद अरूप है अनूप है अजू है अपू है अलेख है अपेख है अनाम है अकाम है अते है अपे है अजीत है अपीत है त्रिमान है निधान है त्रिवर्ग है असर्ग है अनिल है अनाद है अजय है अजाद है अजन्म है अवर्ण है अपूत है अपर्ण है अगंज है अपंज है अचूज है अचंज है अमीक है रफीक है अतंद है अबंध है निर्बूज है असूज है अकाल है अजाल है अला है अजा है अनंत है महंत है अलीक है नृसरीक है निर्लंब है असंभ है अगम है अजम है अभूत है अशूत है अलोक है अशोक है अकर्म है अपरम है अजीत है अपीत है अबा है अगाह है अमान है निधान है अनेक है फिर एक है कुजंग प्रयात छंद नमो सर्वमाने समस्ति निधाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पहुणे अनंगी अनाथे नरसंगी प्रमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृते नमो नाद नादे नमो पान पाने नमो बाद बादे अनंगी अनामे समस्ति स्वरूपे प्रपंगी प्रमाथे समस्ति बेबूते कलंकं बिना ने कलंकी स्वरूपे नमो राज रजवेश्वरं परम रूपे नमो जोग जोगवेश्वरं परम सिद्धे नमो राज रजवेश्वरं परम बिरदे नमो शास्त्र पाणे नमो अस्त्र माणे नमो परम ज्ञाता नमो लोकमाता अपेखी अपरमी अपोगी अपुगते नमो जोग जोगवेश्वरं परम जुगते नमो नित नारायणे क्रूर कर्मे नमो प्रेत अपरेत देवे सुतर्मे नमो रोग हर्ता नमो राग रूपे नमो साहसाहंग नमो पूप पूपे नमो दान दाने नमो मान माने नमो रोग रोगे नमस्तं इसनानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्तं निवासी सदा सिद्ध दा बुद्ध दा बिरद करता अधो उर्द अर्धं अगं ओग हरता परं परं परमेश्वरं प्रोष पालं सदा सर्वदा सिद्ध दाता दयालं अशेदि अपेदि अनामं अकामं समस्तो पराजी समस्ता सतामं तेरा जोर चाचरी शांद जले हैं थले हैं अपीत हैं अपे हैं प्रभु हैं अजू हैं आदेश हैं अपेश हैं भुजंग प्रयात शांद अगाधे अबाधे अनंदी स्वरूपे नमो सर्वमाने समस्ति निधाने नमस्तवं नृनाथे नमस्तवं प्रमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो साहसाहे नमो महामाहे नमो गीत गीते नमो प्रीत प्रीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं परसिजे कृपालं स्वरूपे कुकर्मं प्रणासी सदा सर्वदा हृद सिद्धं निवासी चरपट शांत त्व प्रसाद अमृत कर्मे अमृत तर्मे अखल जोगे अचल भोगे अचल राजे अटल साजे अखल तर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले
ਰੁਵਾਲ ਛੰਦ ਤੁਆ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਆਪੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤਰ ਤਤਰ ਬਿਰਾਜ ਹੀ ਆਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖੋ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨ ਰਾਗ ਯਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮਹੁ ਨਹਿ ਜਾਹੇ ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਨ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਨਈ ਕਿਹੇ ਜੇਬ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰ ਚਤੁਰ ਚੱਕ ਮਾਨਈ ਪੁਰ ਤੀਨ ਲੋਕ ਚੌਦਹ ਕੇ ਵਿਖੈ ਜਗ ਜਾਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸੁਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸੁ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸੁ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਆਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖੋ ਸਰਬ ਸ਼ਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਹੀ ਵਹ ਚਿਤ ਮਧੁਭਾਰ ਛੰਦ ਤੁਆ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜ ਪਹਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦ੍ਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਪਹੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸਿਆ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਆਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸੱਤਰ ਹੈ ਨ ਮਿੱਤਰ ਹੈ ਨ ਪਰਮੰ ਨ ਪਿੱਤਰ ਹੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿੱਤਰ ਹੈ ਨ ਮਿੱਤਰ ਹੈ ਪਰੇ ਹੈ ਪਵਿੱਤਰ ਹੈ ਪ੍ਰਥੀ ਸੈ ਆਦਿ ਸੈ ਅਦ੍ਰਿਸ ਹੈ ਅਕ੍ਰਿਸ ਹੈ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕਿ ਅਸ਼ਿਜ ਦਿਸ ਹੈ ਕਿ ਅਭੇਜ ਭੇਸ ਹੈ ਕਿ ਅਗੰਜ ਕਰਮ ਹੈ ਕਿ ਅਭੰਜ ਭਰਮ ਹੈ ਕਿ ਅਭੇਜ ਲੋਕ ਹੈ ਕਿ ਆਦਿਤ ਸੁਖ ਹੈ ਕਿ ਅਵਧੂਤ ਵਰਨ ਹੈ ਕਿ ਬੇਭੂਤ ਕਰਨ ਹੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੂਕ ਵਰਨ ਹੈ ਕਿ ਸਰਬਾ ਅਪਹਰਨ ਹੈ ਕਿ ਜਗਤੰ ਕ੍ਰਤੀ ਹੈ ਕਿ ਸ਼ਤਰੰ ਸ਼ਤਰੀ ਹੈ ਕਿ ਬ੍ਰਹਮੰ ਸਰੂਪੇ ਕਿ ਆਨ ਭਾਉ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨੇ ਕਿ ਏਕ ਹੈ ਅਧੀਨੇ ਕਿ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਬੇਐਬ ਹੈ ਕਿ ਗੈਬ ਹੁਲ ਗੈਬ ਹੈ ਕਿ ਆਪ ਬੁਲ ਗੁਨਾ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਹਿੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਿਆ ਕਿ ਸਰਬਤਰ ਰਾਜਿਆ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ
ਕੇ ਸਰਬੱਤਰ ਦੇਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨ ਹੈ ਕੇ ਸਰਬੱਤਰ ਮਨ ਹੈ ਕੇ ਸਰਬੱਤਰ ਇੰਦਰ ਹੈ ਕੇ ਸਰਬੱਤਰ ਚੰਦਰ ਹੈ ਕੇ ਸਰਬੰ ਕਲੀ ਮੈਂ ਕੇ ਪਰਮੰ ਫਹੀ ਮੈਂ ਕੇ ਆਕਲੋ ਅਲਾਮ ਕੇ ਸਾਹਿਬ ਕਲਾਮ ਕੇ ਹੁਸਨਲ ਵਜੂ ਹੈ ਤਮਾਮ ਉਲ ਰਜੂ ਹੈ ਹਮੇ ਸੁਲ ਸਲਾਮੈ ਸਲੀਖਤ ਮੁਦਾਮੈ ਗਨੀਮਲ ਸਿਕਸਤੈ ਗਰੀਬਲ ਪਰਸਤੈ ਬਿਲੰਦੁਲ ਮਕਾਨ ਜ਼ਮੀਨ ਅਲ ਜ਼ਮਾਨ ਤਮੀ ਜੁਲ ਤਮਾਮੈ ਰਜੂ ਅਲ ਨਿਧਨ ਹਰੀਫ ਅਲ ਅਜੀਮ ਰਜ਼ਾਇਕ ਯਕੀਨ ਅਨੇਕ ਉਤਰੰਗ ਹੈ ਅਭੇਦ ਹੈ ਅਭੰਗ ਹੈ ਅਜੀ ਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤਿਰਬਰਗੰ ਤ੍ਰਬਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤਿਰਭੁਗਤ ਸਰੂਪ ਹੈ ਅਛੇਜ ਹੈ ਅਛੂਤ ਹੈ ਕਿਨਰਗੰ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨਉਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਵਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ਼ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸਮਸਤ ਉਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਕ ਰਹੀਮ ਹੈ ਕੇ ਰੋਜੀ ਦਹਿੰਦ ਹੈ ਕੇ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਹੁਸਨਲ ਜਮਾਲ ਹੈ ਗਨੀਮੁਲ ਕੇ ਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਰਾਸ ਉਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਹਮੇ ਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜ਼ੀਜ਼ ਹੈ ਪਰੰ ਪਰਮ ਈਸ ਹੈ ਸਮਸਤੁਲ ਅਧੀਸ ਹੈ ਅਦੇਸੁਲ ਅਲੇਖ ਹੈ ਹਮੇ ਸੁਲ ਅਪੇਖ ਹੈ ਜ਼ਮੀਨ ਅਲ ਜ਼ਮਾ ਹੈ ਅਮੀ ਕੁਲ ਈਮਾ ਹੈ ਕਰੀਮੁਲ ਕਮਾਲ ਹੈ ਕੇ ਜੋਰਤ ਜਮਾਲ ਹੈ ਕੇ ਅਚਲੰ ਪ੍ਰਕਾਸ਼ ਹੈ ਕੇ ਅਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਅਮਿਤੋ ਬਿਭੂਤ ਹੈ ਕੇ ਅਮਿਤੋ ਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰ ਅਨੰਗ ਹੈ ਕੇ ਅਮਿਤੋ ਅਭੰਗ ਹੈ ਮਧੁਬਹਾਰ ਛੰਦ ਤੋ ਅਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੋਦਾਮ ਅਰਬਰ ਅਗੰਜੋ ਹਰ ਨਰ ਪ੍ਰਭਾਂਜੋ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ੇਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਆਜਾਨ ਬਾਹੋ ਏਕੈ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਸ਼ੇ ਜਗਾਤ ਆਜ ਜਿਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਅਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਆ ਪ੍ਰਸਾਦ
करुणालय है, अर्कालय है, कलखंडन है, महमंडन है, जगतेश्वर है, परमेश्वर है, कल कारण है, सर्व उभारण है, त्रैत के तरण है, जाग की करण है, मन मान्य है, जग जान्य है, सर्वं पर है, सर्वंकर है, सर्वपाश है, सर्वनाश्य है, करुणाकर है, विश्वम्बर है, सर्वेश्वर है, जगतेश्वर है, ब्रह्मंडस है, खलखंडस है, परते पर है, करुणाकर है, अजपा जप है, अथपा थप है, अकृताकृत है, अमृतामृत है, अमृतामृत है, करुणाकृत है, अकृताकृत है, धरणी तृत है, अमतेश्वर है, परमेश्वर है, अकृताकृत है, अमृतामृत है, अजबाकृत है, अमृतामृत है, नर नायक है, खालकायक है, विश्वम्ब्र है, करुणालय है, नृपनायक है, सर्वपायक है, भावभंजन है, आरिगंजन है, रिप्रतापन है, जप जापन है, अकलंकृत है, सर्वाकृत है, कर्ताकर है, हर्ता हर है, परमात्म है, सर्वात्म है, आत्मवस है, जस के जस है, भुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संग ताम संग सांत रूपे, नमो परम ततंग अततंग स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो ज्योत ज्योते, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादंग विभूते, कलंकार रूपे, अलंकार अलंके, नमो आस आसे, नमो बांक बंके, अपंगी स्वरूपे, अनंगी अनामे, त्रिपंगी त्रिकाले, अनंगी अकामे, एक अक्षरी छंद, अजय अलय अपह अभय अभू अजू अनाश आकाश, अगंज अपंज अलख अपाख, अकाल दयाल अलेख अपेख, अनाम अकाम अगा अटा अनाथे प्रमाथे, अजोनी अमोनी, न रागे न रंगे, न रूपे न रेखे, अकर्मंग अपरमंग अगंजे अलेखे, भुजंग प्रयात छंद, नमस्तुल प्रणामे समस्तुल प्रणासे, अगंजुल अनामे समस्तुल निवासे, नंगकामंग विभूते समस्तुल स्वरूपे, कुकर्मंग प्रणासी सोतर्मंग विभूते, सदा सच्चिदानंद सतरंग प्रणासी, क्रीमल कुनिंदा समस्त निवासी, अजाय विभूते गजाय गनी में, हरियं करियं करीमुल रही में, चत्र चक्रवर्ती चत्र चक्र भुगते, सुयं भव सुबं सर्वदा सर्वजुगते, दुकालं प्रणासी दयालं स्वरूपे, सदा अंग संगे अपंगं विभूते, चत्र चक्रवर्ती चत्र चक्र भुगते, सुयं भव सुभं सर्वदा सर्वजुगते, दुकालं प्रणासी दयालं स्वरूपे, सदा अंग संगे अपंगं विभूते। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवीं तो प्रसाद सवैये, श्रावक सुध समूह सिधान के, देख फिरयो घर जोग जति के, सुर सुरार्दन सुध सुधाधिक, संत समूह अनेक मति के, सारे ही देश को देख रहे ओ मत, को न देखियत प्राणपति के, श्री भगवान की पाए कृपा हूं ते, एक रति बिन एक रति के, माते मतंग जरे जर संग, अनूप उतंग सुरंग सुवारे, कूट तुरंग कुरंग से कूदत, पौन के गौन को जात निवारे, भारी पूजान के भूप भली बेद, न्यावत शीस न जात बिचारे, एते पहे तो कहा पहे भूपत, अंत कौ नागे ही पाए पधारे, जीत फिर सब देश दिशान को, बांजत टोल मृदंग नगारे, गुंजत गूड गजान के सुंदर, हिंसत ही है राज हजारे, पूत पवेक पवान के पूपत, कौन गनय नहीं जात बिचारे, श्री पत श्री भगवान भजे बिन, अंत कौ अंत के ताम सिधारे, तीर्थ नान दया दम दान, सुसंजम नेम अनेक बसेख है, वेद पुराण कतेब कुरान, जमीन जमान सबान के पेख है, पौन आहार जति जत तार, सब सो विचार हजार क देख है, श्री भगवान भजे बिन भूपत, एक रति बिन एक न लेख है, सुध सिपाह दुरंत दुबा, सो साज सना दुर जान दलेंगे, भारी गुमान भरे मन में,
कर पर्वत पंख हले ना हलेंगे, तुर अरीर मरूर मवासन माते मतंगन मान मलेंगे, श्री पत श्री भगवान कृपा बेन त्याग जहान निदान चलेंगे। वीर अपार बड़े बरियार अब चारै सार की धार पछैया, तुरत देश मलिंद मवासन माते गजान के मान मलैया, गाड़े गड़ान को तोड़न हार सो बात नहीं चक चार लवैया, साहिब श्री सब को सिर नायक जाचिक अनेक सो एक देवैया, दानव देव फनिंदन साचर भूत पवैक पवान जपेंगे, जीव जित जल मैं थल मैं पल ही पल मैं सब थाप थपेंगे, पुन प्रतापन बाढ़ जैत धुन पापन के बहु पुंज खपेंगे, साध समूह प्रसन्न फिरै जग सत्र सवै अवलोक चपेंगे, मानव इंद्र गजेंद्र नरातप जौन त्रिलोक को राज करेंगे, कोट सनानक जातक दान अनेक स्वंबर साज बरेंगे, ब्रह्म महेश्वर बेसन सची पत अंत फसे जम फास परेंगे, जे नर श्री पत के प्रस है पाग ते नर फेर ना देह तरेंगे, कहा पयो जो दो लोचन मूंद कै बैठ रहे हो बाक ध्यान लगायो, नाहत फिरियो लिये सात समुद्रन लोक गयो पर लोक गवायो, बास कियो बिख्यान सो बैठ कै ऐसे ही ऐसे सो बैस बितायो, साच कहूं सुन ले हो सब जिन प्रेम कियो तिन ही प्रभ पायो, काहू लै पाहन पूज धरियो सिर काहू लै लिंग करे लटकायो, काहू लख्यो हर आवाची दिशा में काहू पशा को शीस नेवायो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸਬਦੋਤਾ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੇਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਜਹੁ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕੇ ਲਿਵਿਖ ਕਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇ, ਰਾਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਹੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਗੁਰਬਾਣ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।

ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ। ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੈ, ਅੱਖ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਲ ਭਗਤਾਂ ਜੁਗ ਜੁਗ ਨਿਰਾਲੀ। ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੀ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ

ਲੱਗਾ ਮਰਨ ਮਨੋ ਵਿਸਾਰਿਆ। ਵੇਤਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ ਤਿਨ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖੱਟਿਆ ਪਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਬੇਕੀਆਂ ਜਾਏ ਅਨੇਕ ਜੁਨੇ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ।

ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਤ ਆਪ ਉਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ,

ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੇ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਪਾਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ।

ਨਵਨਿਧ ਤਿਸਦਾ ਅੰਤ ਨ ਜਾਹੀ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸੱਚ

तीने ताप निवारण हारा दुख हंता सुख रास ताको बिघन को लागे जाकी प्रभा के अरदास। एक ओंकार श्री वाहिगुरु जी की फतेह। वार श्री भगवती जी की पातशाही दसवीं। प्रथम भगवती सिमर कै गुरु नानक लई ते आए, फिर अंगद गुर ते अमरदास रामदासा हुई सहाय। अर्जुन हर गोबिंद नाओ सिमराओ श्री हर राय, श्री हर कृष्ण ते आई है जिस डिठै सब दुख जाए। तेग बहादुर सिमरै घर नाओ निद आवै ताए, सब थाई हुए सहाय। दसवें पातशाह साहिब श्री गुरु गोबिंद सिंह साहिब जी महाराज, सब थाई होवो जी सहाय। दसाही पातशाहियां दी जागदी ज्योत, बाणी के बोहिथ नाम के जहाज। चवर ताकत शत्र दे मालक सतगुरु, धन श्री गुरु ग्रंथ साहिब जी के पाठ, दीदार दा ध्यान तरके बोलो जी वाहिगुरु। पंजां प्यारियां चौहां साहिबजादियां चालियां मुकतियां हठियां जपियां तपियां जिन्हां ने तेरा नाम जपिया, वंड छकिया देग चलाई तेग वाही, देख के अणडिठ कीता तिन्हां प्यारियां सचियारियां दी कमाई दा ध्यान तरके बोलो जी वाहिगुरु। जिन्हां सिंघां सिंघणियां ने धर्म हेत सीस दिते, बंद बंद कटवाए, खोपरियां लोहाइयां चरखड़ियां ते चढ़े, तन आरियां नाल चिराए, गुरुद्वारां दी सेवा लई कुर्बानियां कीतियां, धर्म नहीं हारिया। सिखी सैदक केसां सुवासां संग निभाया, तिन्हां सिंघां सिंघणियां भुचंगी बच्चियां दी नाम दी कमाई दा ध्यान तरके बोलो जी वाहिगुरु। पंजां तख्तां सरबत गुरुद्वारियां दा ध्यान धरके बोलो जी वाहिगुरु। प्रथमे सरबत खालसा जी की अरदास है जी, सरबत खालसा जी को वाहिगुरु वाहिगुरु वाहिगुरु नाम चित आवै। नाम चित आवन का सदका सर्ब सुख होवै, जहां जहां गुरु खालसा जी साहिब तहां तहां रछिया रियायत। देग तेग फतेह बिरद की पैज पंथ की जीत, श्री साहिब जी सहाय खालसा जी के बोल बाले बोलो जी वाहिगुरु। सिखां नूं सिखी दान केस दान रहत दान बबेक दान विसा दान भरोसा दान दाना सिर दान नाम दान, श्री अमृतसर जी ते पवित्र दर्शनी इशनान। ਚੌਂਕੀਆਂ ਝੰਡੇ ਬੂੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਤਖਤਾਂ ਦੀ ਸੇਵਾ ਕਰਦਿਆਂ ਮਹਾਰਾਜ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਮਹਾਰਾਜ ਜੀ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ
ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿੰਨਾਂ ਦੀ ਅਰਦਾਸ ਹੈ ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ ਵਿੱਦਿਆ ਦਾ ਦਾਨ ਬਖਸ਼ਣਾ, ਮਾਤਾ ਪਿਤਾ ਦੇ ਆਗਿਆਕਾਰ ਹੋਣ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਅਤੇ ਬਾਣੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਲਾਉਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਦਿਆਂ ਹੋਇਆਂ ਮਹਾਰਾਜ ਜੀ ਸੇਵਾ ਕਰਨ ਦਾ ਬਲ ਪ੍ਰਦਾਨ ਕਰਨਾ। ਸਤਿਗੁਰੂ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਹਨਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਦਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜੀ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ। ਮਹਾਰਾਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁੱਚੇ ਛੁੱਟੇ ਤਲਵਾੜ ਜੋ ਸੁਣੀ ਅੰਦਰ ਖੇਤ ਹਿਤੇਂਦਰ ਛੁੱਟਿਆ ਕਹੋ ਨਾਨਕ ਸਾਉਣਾ ਹਲੀਏ ਫਲੀਏ ਬਪੜੇ ਤਨ ਵਿੱਚ ਸੁਆ ਪੌੜੀ ਆਪਣੀ ਨਾ।

0: ਵੱਡੀ ਵਡਿਆਈ ਦਾ ਆਪਿਆ ਨਾਨਕਾ ਨਾ ਕਥਨੀ ਜਾਏ ਕੀਤਾ ਕਰਨਾ ਸਰਵਰ ਜਾਏ ਮੁਹੱਲਾ ਦੂਜਾ
1: ਸੱਚੇ ਕੀ ਹੈ ਕੁਠੜੀ ਸੱਚੇ ਕਾ ਚਵਾਓ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਬਣਾਓ ਇੱਕ ਨਾ ਭਾਣੇ ਘਟ ਲੈ ਇੱਕ ਨਾ ਮਾਇਆ ਵਿੱਚ ਨਿਭਾਓ ਸੇਵ ਪਿਆ ਆਖਣ ਜਾਪੀ ਜੇ ਕਿ ਸਿਆਣੇ ਰਾਸ ਨਾ

ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ

ਮਾਂ ਡੇਟ ਨਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰਵੋਈ ਬੱਪੜੀ ਚੜ ਚੜ ਪੱਬੇ ਅੰਗਿਆਰ ਨਾਨਕ ਜਿਨ ਕਰ ਕਹਿ ਕਾਰਨ ਕੀਆ ਸੋ ਜਾਣ ਕਰ ਤਾਰ ਪੌੜੀ ਬਿਲ ਸਤਿਗੁਰ ਕਰੇ ਨਾ ਪਾਏ।

ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸੱਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸਾ ਹੋਂ ਵਿੱਚ ਰੋਵੈ

0: ਤਿਸ ਦੀ ਬਾਣੀ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਮਾਣ ਲੱਖ ਤਪ ਉਪਰ ਤੀਰਥਾਂ ਸਹਿਯੋਗ ਬੇਬਾਣ

0: ਗੁਰਖ ਪੰਡਿਤ ਹਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵਹ ਮੰਗਹਿ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਪਿ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ
1: ਦਿਸ ਵਜਗ ਨਾਨਕਾ ਸੱਚਾ ਵਿਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇ ਕੇ ਪੌੜ ਤੁਰ ਕਰਮ ਜਿਨ੍ਹਾਂ ਖੁਦ ਉਤਪਾਇਆ।

ਮੰਜੋਰ ਛਲੀ ਚੰਦਰਾ ਉਲਕਾਨ ਕੁਰਸਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਤਰ ਬਣੂਆ ਨਾਮ ਖੁਦਾਈ ਅਲਹ ਭਇਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ

ਸੁਖ ਸੰਧਿਆਵਾਦੰ ਸਿਲ ਪੂਜਲ ਬਗਲ ਸਮਾਦੰ ਮੁਖ ਝੂਠ ਵਿਵੁਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਪਾਟੰ ਜੇ ਜਾਣਸ ਬਰਮੰ ਕਰਮੰ ਸਭ ਹੋ ਕੁਰ ਨਿਸਚੋ ਕਰਮੰ।

0: ਪਹਿਲਾ
1: ਸੁਤ ਕੋ ਭਰਮ ਹੈ ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤੋਂ ਰਜਿਕ ਸੰਭਾਲ ਨਾਨਕ ਜਿਨੇ ਗੁਰਮੁਖ ਪੂਜਿਆ ਤਿਨਾ ਸੁਤ ਕੋ ਨਾਏ ਪੌੜੀ ਸਤਿਗੁਰ ਵੱਡਾ।

ਸਤਿਕਾਰ ਯੋਗ ਗੁਰੂ ਕੀ ਸਾਜਨੀਵਾ ਜੀ ਪਰਮ ਪਿਆਰੇ ਸਾਹਿਬ ਸਿੰਘ ਜੀਓ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਭਰਦੇ ਹੋ। ਪਾਵਨ ਪਿਤਰਾ ਸਾਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਭ ਨੂੰ ਕੀਤਾ ਹੈ। ਪਾਵਨ ਸਤਿਕਾਰ ਯੋਗ ਭਾਈ ਸਾਹਿਬ ਭਾਈ ਗਿਆਨੀ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਪ ਸਾਹਿਬ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।

सतनाम श्री वाहे।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।

ਇੱਕ ਬਸਤ ਅਗੋਚਰ ਲਹੀ ਘਟ ਦੀਪ ਕਰਿਆ ਬਸਤ ਅਗੋਚਰ ਪਾਈ।

ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਟੇ ਹਨ, ਰਹਿਮਤਾਂ ਵਰਤੀਆਂ ਹਨ, ਮਾਲਕ ਨੇ ਉਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਕੁਝ ਪਲ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋਣ ਦਾ ਸੁਭਾਗ ਬਖਸ਼ਿਸ਼ ਹੋਇਆ ਹੈ। ਵਡਭਾਗੇ ਜੀੜੇ ਅੰਮ੍ਰਿਤ ਵੇਲੇ ਦੇ ਇਸ ਦੀਵਾਨ ਵਿੱਚ ਆਸਾ ਜੀ ਦੀ ਵਾਰਤਾ ਕੀਰਤਨ ਸਰਵਣ ਕਰ ਰਹੇ ਸਨ। ਸਤਿਕਾਰਯੋਗ ਗੁਰੂ ਕੇ ਬੜੇ ਪਿਆਰੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਜਥਾ ਵੱਡੇ ਕੀਆਂ ਵਡਿਆਈਆਂ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਆਪਣਾ ਅੱਜ ਦਾ ਜੋ ਪਹਿਲਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ ਤੇ ਕੁਝ ਪਦਾਂ ਲਈ ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਮਾਲਕ ਵੱਲੋਂ ਬਖਸ਼ੀ ਹੋਈ ਬੁੱਧ ਮੁਤਾਬਕ ਸਮੁੱਚੀ ਤੁਰਕੀ ਬਾਣੀ ਮਨੁੱਖਤਾ ਦੇ ਕਲਿਆਣ ਲਈ ਹੈ। ਇੱਥੇ ਨਾਮ ਦੀ ਬਾਤ ਹੈ, ਨਾਨਕ ਕੇ ਕਰ ਕੇਵਲ ਨਾਮ। ਜਿੰਨੀ ਬਾਣੀ ਪੜੋਗੇ, ਕੋਈ ਸਲੋਕ ਲੈ ਲਓ, ਕੋਈ ਸ਼ਬਦ ਲੈ ਲਓ, ਕੋਈ ਪੌੜੀ ਲੈ ਲਓ, ਕੋਈ ਵੀ ਬਾਣੀ, ਉਹਦੇ ਚ ਨਾਮ ਜਪਣ ਨਾਮ ਸਿਮਰਨ ਦੀ ਬਾਤ ਹੋਏਗੀ। ਨਾਮ ਸਿਮਰਨ ਦੇ ਲਾਹਿਆਂ ਦੀ ਗੱਲ ਹੈ, ਜਿੰਨੀ ਨਾਮ ਨਹੀਂ ਧਿਆਇਆ ਉਹਨਾਂ ਦੇ ਕੀ ਹਾਲਾਤ ਨੇ, ਇਹੀ ਹਰ ਵਾਰੀ ਲਿਖਿਆ ਤੇ ਕਿਹਾ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਅੱਜ ਦਾ ਜਿਹੜਾ ਸ਼ਬਦ ਆਪਾਂ ਨੇ ਵਿਚਾਰ ਕਰਨੀ ਹੈ, ਇਹ ਸ਼ਬਦ ਹੈ ਮਹਾਨ ਕ੍ਰਾਂਤੀਕਾਰੀ, ਬੜੇ ਇਨਕਲਾਬੀ ਤੇ ਬਾਗੀ ਬਿਰਤੀ ਦੇ ਮਾਲਕ ਭਗਤ ਕਬੀਰ ਜੀ, ਜਿਨ੍ਹਾਂ ਦੀ ਬਾਣੀ ਵਿੱਚ ਬੜੀ ਵੱਡੀ ਚੋਟ ਹੈ, ਕਰਾਰੀ ਚੋਟ ਹੈ, ਕਿਉਂਕਿ ਬ੍ਰਾਹਮਣ ਦੇ ਸਤਾਏ ਹੋਏ ਲੋਕਾਂ ਦਾ ਇਹ ਮਸੀਹਾ ਬਣੇ ਸਨ। ਉਹਦੇ ਕਰਮ ਕਾਂਡ ਨੇ ਮੁਕਤਾ ਨੂੰ ਇੰਨਾ ਕੁ ਦੁਖੀ ਕੀਤਾ ਹੋਇਆ ਸੀ। ਕੂਚ ਨੀਚ ਦੇ ਜਿਹੜੇ ਵਿਤਕਰੇ ਨੇ ਇਸਨੇ ਸੰਸਾਰ ਨੂੰ ਵੰਡਿਆ ਹੋਇਆ ਸੀ। ਉਸੇ ਸ਼ਹਿਰ ਵਿੱਚ ਬ੍ਰਾਹਮਣਾਂ ਦੇ ਗੜ੍ਹ ਵਿੱਚ ਭਗਤ ਜੀ ਦਾ ਅਵਤਾਰ ਹੋਇਆ ਹੈ ਤੇ ਬੜੇ ਕੜੇ ਸ਼ਬਦਾਂ ਵਿੱਚ ਜਾ ਤੋ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਉਣ ਵਾਟ ਕਾਹੇ ਨਹੀਂ ਆਇਆ, ਬਣਿਆ ਫਿਰਦਾ ਤੂੰ ਵੱਡਾ, ਬੜੀ ਉੱਚੀ ਜਾਤ ਹੈ, ਤੇਰਾ ਜਨਮ ਵੀ ਸੰਸਾਰ ਦੇ ਬਾਕੀ ਜੀਵਾਂ ਦੀ ਤਰ੍ਹਾਂ। ਉਹਦੀ ਬਣੀ ਹੋਈ ਪਕੜ ਨੂੰ ਬੁਰੀ ਤਰ੍ਹਾਂ ਢਿੱਲਿਆਂ ਕੀਤਾ ਹੈ। ਇਸ ਲਈ ਗੁਰੂ ਸਾਹਿਬਾਨ ਨੇ ਪਿਆਰ ਦਿੱਤਾ ਹੈ, ਸਤਿਕਾਰ ਦਿੱਤਾ ਹੈ, ਘੁੱਟ ਕੇ ਗਲਵੱਕੜੀ ਪਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਮਾਮ ਬਾਗੀਆਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ, ਜਿਨ੍ਹਾਂ ਨੇ ਬਗਾਵਤ ਕੀਤੀ ਇਸ ਕਰਮ ਕਾਂਡ ਦੇ ਖਿਲਾਫ। ਇੱਕ ਗੱਠਜੋੜ ਸੀ ਉਹਨਾਂ ਤਮਾਮ ਰੱਬ ਦੇ ਪਿਆਰਿਆਂ ਦਾ, ਜਿਨ੍ਹਾਂ ਮਨੁੱਖਤਾ ਨੂੰ ਜਗਾਉਣ ਦਾ ਯਤਨ ਕੀਤਾ ਹੈ। ਤੇ ਬਾਣੀ ਦਾ ਮਕਸਦ ਸਾਨੂੰ ਜਗਾਉਣਾ ਹੈ, ਸਾਨੂੰ ਟੁੰਬ ਲਾ ਲਾ ਕੇ ਤੇ ਜਾਗੇਗਾ ਉਹੀ ਜੋ ਜਾਗਣ ਦਾ ਯਤਨ ਕਰੇਗਾ, ਥੋੜ੍ਹਾ ਬਹੁਤਾ ਯਤਨਸ਼ੀਲ ਹੋਏਗਾ। ਵਰਨਾ ਜਿਹਨੇ ਨਹੀਂ ਜਾਗਣਾ, ਗੁਰੂ ਕੀ ਗੋਦੀ ਅੰਦਰ ਰਹਿ ਕੇ ਗੁਰੂ ਕੀ ਗੋ ਗੁਰੂ ਕਾ ਪੁੱਤਰ ਹੋਣ ਦੇ ਨਾਤੇ ਪ੍ਰਿਥੀ ਚੰਦਰ ਗਾ, ਉਹ ਸਾਰੀ ਜ਼ਿੰਦਗੀ ਨਹੀਂ ਜਾਗਿਆ।
ਉਹ ਨਹੀਂ ਲੈ ਸਕਿਆ ਗਿਆਨ। ਤੁਰਕੀ ਬਾਣੀ ਗਿਆਨ ਦਿੰਦੀ ਹੈ, ਬਖਸ਼ਿਸ਼ ਕਰਦੀ ਹੈ, ਤੇ ਇਕੱਲੇ ਪੜ੍ਹਨ ਨਾਲ ਇਹਦਾ ਕੋਈ ਸੰਬੰਧ ਨਹੀਂ। ਜੇ ਵਿੱਚੋਂ ਗਿਆਨ ਉਪਜਿਆ ਨਾ, ਭਾਈ ਵੀਰ ਸਿੰਘ ਨੇ ਇੱਕ ਬੜੀ ਪਿਆਰੀ ਘਟਨਾ ਦਾ ਜ਼ਿਕਰ ਕੀਤਾ ਹੈ ਜੋ ਸਿੱਖਿਆਦਾਇਕ ਹੈ, ਜੋ ਸਾਨੂੰ ਗਿਆਨ ਦਿੰਦੀ ਹੈ। ਕਹਿਣ ਲੱਗੇ, ਇੱਕ ਵਿਅਕਤੀ ਆਪਣੇ ਵਿਹੜੇ ਵਿੱਚ ਬੈਠਾ ਹੈ ਮੰਜੇ ਤੇ, ਚੰਗਾ ਭਲਾ ਸਰਦਾਰ ਚੌਧਰੀ ਪਿੰਡ ਦਾ, ਤੇ ਉਹਦੇ ਕੋਲ ਕੋਈ ਬਾਹਰੋਂ ਕੋਈ ਵਿਅਕਤੀ ਅਣਜਾਣਾ ਜਿਹਾ ਆ ਕੇ ਤੇ ਦਲਾਮ ਸਵਾਬ ਕਰਕੇ ਉਹਦੇ ਕੋਲ ਬਹਿ ਗਿਆ, ਬਹਿਣ ਦਾ ਇਸ਼ਾਰਾ ਕੀਤਾ, ਬਹਿ ਗਿਆ। ਤੇ ਮਾਲਕ ਚੌਧਰੀ ਕਹਿੰਦਾ ਵੀ ਮੈਂ ਤੈਨੂੰ ਸਮਝਾਣਿਆ ਨਹੀਂ, ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਕੌਣ ਹੈ? ਕਹਿਣ ਲੱਗਾ ਵਾਕਿਆ ਤੁਸੀਂ ਨਹੀਂ ਪਛਾਣੋਗੇ। ਕਹਿੰਦੇ ਆਪਾਂ ਪਹਿਲਾਂ ਕਿਤੇ ਮਿਲੇ, ਤੂੰ ਸਾਡੇ ਘਰ ਪਹਿਲਾਂ ਆਇਆ? ਕਹਿੰਦਾ ਹਾਂ, ਮੈਂ ਤੁਹਾਡੇ ਘਰ ਇੱਕ ਵਾਰੀ ਆਇਆ, ਲੇਕਿਨ ਰਾਤ ਦੇ ਹਨੇਰੇ 'ਚ ਆਇਆ। ਕੀ ਕਰਨ ਆਇਆ? ਕਹਿਣ ਲੱਗਾ ਤੁਹਾਡੀ ਮੱਝ ਖੋਲਣ ਆਇਆ ਸਾਂ, ਮੱਝ ਖੋਲ ਕੇ ਲੈ ਕੇ ਵੀ ਗਿਆ ਸਾਂ ਮੈਂ ਚੋਰ ਹਾਂ। ਅਤੇ ਉਹ ਚੌਧਰੀ ਨੂੰ ਯਾਦ ਆ ਗਈ, ਵਾਕਿਆ ਇੱਕ ਮੱਝ ਮੇਰੀ 4 ਸਾਲ ਪਹਿਲਾਂ ਖੁੱਲ੍ਹੀ ਹੈ, ਬੜਾ ਯਤਨ ਕੀਤਾ ਲੱਭਣ ਲਭਾਉਣ ਦਾ, ਲੱਭੀ ਨਹੀਂ, ਅਤੇ ਬੜਾ ਹੈਰਾਨ ਹੋਇਆ, ਹੱਦ ਹੋ ਗਈ ਵੀ ਆਹ ਇੱਕ ਵਿਅਕਤੀ ਆ ਜਾਣ ਕੇ ਮੇਰੇ ਕੋਲ, ਆਪੇ ਹੀ ਮੰਨਦਾ ਪਿਆ, ਆਪੇ ਆ ਗਿਆ, ਆਪੇ ਮੰਨਦਾ ਪਿਆ ਮੈਂ ਚੋਰ ਹਾਂ, ਤੇਰੀ ਮੱਝ ਖੋਲ੍ਹ ਕੇ ਲੈ ਕੇ ਹਾਂ। ਅਤੇ ਉਹ ਅੱਗਿਓਂ ਕਹਿੰਦਾ ਫਿਰ ਅੱਜ ਕੀ ਲੈਣ ਆਇਆ? ਹੁਣ ਕਹਿਣ ਲੱਗਾ ਲੈਣਾ ਕੀ ਹੈ, ਅੱਜ ਮੈਂ ਕੁਝ ਦੇਣ ਆਇਆ ਹੈ, ਜੇ ਪ੍ਰਵਾਨ ਕਰ ਲੈ ਤੇ ਹੱਦ ਹੋ ਗਈ। ਚੋਰ ਕੁਝ ਦੇਣ ਆ ਗਿਆ, ਚੋਰ ਠੱਗ ਤੇ ਡਾਕੂ, ਇਹ 3 ਕਿਸਮਾਂ ਨੇ ਚੋਰੀ ਕਰਨ ਵਾਲਿਆਂ ਦੀਆਂ, ਚੇਤੇ ਰੱਖਿਓ। ਦਾਨੇ ਪੁਰਸ਼ਾਂ ਨੇ ਬੜੀ ਪਿਆਰੀ ਲਿਸਟ ਬਣਾਈ। ਚੋਰ ਉਹ ਹੁੰਦਾ ਹੈ

ਉਹ ਸਗੋਂ ਉਠਾਉਂਦਾ ਸੁੱਤਿਆਂ ਨੂੰ, ਜਬ ਦਾਤੀ ਲੈ ਕੇ ਜਾਂਦਾ ਹੈ। ਇੱਕ ਤੀਜੀ ਕਿਸਮ ਹੈ ਮਾਲ ਹੜੱਪਣ ਦੀ, ਉਹ ਹੈ ਠੱਗ। ਇਹ ਦੋਵਾਂ ਨਾਲੋਂ ਖਤਰਨਾਕ ਹੈ ਤੇ ਦਿਨ ਦੇ ਚਰਨ ਚ ਆਏਗਾ। ਇਸ ਢੰਗ ਦੀ ਤਰਤੀਬ ਬਣਾਏਗਾ, ਇਸ ਢੰਗ ਨਾਲ ਆਪਣੀ ਗਾਥਾ ਕਹੇਗਾ, ਪ੍ਰਸੰਗ ਇਹੋ ਜਿਹਾ ਸੁਣਾਏਗਾ ਵੀ ਘਰ ਵਾਲਾ ਜਿਹੜਾ ਵਿਅਕਤੀ ਹੈ ਨਾ, ਆਪਣਾ ਸਭ ਕੁਝ ਆਪਣੇ ਹੱਥੀਂ ਉਹਨੂੰ ਦਏਗਾ, ਹੱਥੀਂ ਦਏਗਾ ਬੜੀ ਖੁਸ਼ੀ ਦੇ ਨਾਲ। ਇਹਨੂੰ ਕਹਿੰਦੇ ਠੱਗ। ਤੇ ਮਗਰੋਂ ਪਤਾ ਲੱਗੇਗਾ ਯਾਰ ਮੈਂ ਤੇ ਠੱਗਿਆ ਗਿਆ। ਤਿੰਨ ਕਿਸਮਾਂ ਨੇ ਸੱਜਣ ਠੱਗ ਵਰਗੇ ਵੀ ਉਹੀ ਨੇ, ਆ ਸਭ ਕੁਝ ਅਸੀਂ ਦੇ ਕੇ ਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਕੋਲ ਲੈ ਲਿਆ। ਬਹੁਤੇ ਡੇਰੇ ਜਿਹੜੇ ਨੇ ਭਾਵੇਂ ਸਿੱਖੀ ਦਾ ਭੁਲੇਖਾ ਪਾਉਂਦੇ ਨੇ, ਹੈ ਨਹੀਂ, ਉਹ ਵੀ ਠੱਗੀ ਦੀਆਂ ਦੁਕਾਨਾਂ ਨੇ ਬਹੁਤੀਆਂ। ਬਾਬੇ ਨਾਨਕ ਨੇ ਸਿਰਫ ਵਿਹਲੜਾਂ ਨੂੰ ਕੋਈ ਥਾਂ ਨਹੀਂ ਸੀ ਮੰਨਿਆ, ਕੋਈ ਥਾਂ ਚ ਨਹੀਂ ਸੀ ਰੱਖਿਆ। ਹੁਣ ਚੋਰ ਆਇਆ ਤੇ ਕਹਿਣ ਲੱਗਾ ਵੀ ਮੈਂ ਦੇਣ ਆਇਆ, ਬੜਾ ਹੈਰਾਨ ਕੀ ਦੇਣਾ। ਕਹਿਣ ਲੱਗਾ ਜੀ ਮੈਂ ਆਪਣੇ ਵੱਲੋਂ ਤਾਂ ਯਤਨ ਕੀਤਾ ਹੈ ਵੀ ਤੇਰੀ ਮੱਝ ਦਾ ਮੈਂ ਜਿੰਨਾ ਕੁ ਦੁੱਧ ਪੀਤਾ ਉਹਦਾ ਲੇਖਾ ਜੋਖਾ ਹਿਸਾਬ ਕੀਤਾ ਵੀ ਉਹਨੇ ਮੇਰੇ ਕੋਲ ਦੋ ਸੂਏ ਤਿੰਨ ਦਿੱਤੇ, ਆਹ ਕੁਝ ਉਹਨੇ ਮੇਰੇ ਕੋਲ ਦੁੱਧ ਦਿੱਤਾ ਹੋਏਗਾ, ਇੰਨੇ ਕੁ ਦਾ ਉਹ ਬਣਦਾ ਹੈ, ਦੋ ਕੱਟੀਆਂ ਉਹਦੀਆਂ ਸਨ ਉਹ ਵੀ ਮੈਂ ਵੇਚੀਆਂ ਨੇ, ਮੱਝ ਵੇਚੀ ਦੇ ਇੰਨੇ ਕੁ ਪੈਸੇ ਮੈਂ ਵੱਟੇ ਸਨ ਤੇ ਮੈਂ ਸਾਰੇ ਇਕੱਠੇ ਕਰਕੇ ਆਪਣੇ ਵੱਲੋਂ ਤੇ ਸਿਰੋਂ ਭਾਰ ਲਾਉਣ ਲਈ ਆਇਆ ਜੇ ਕਿਤੇ ਤੂੰ ਮੈਨੂੰ ਮੁਆਫ ਕਰਦਾ। ਉਹ ਪੈਸੇ ਦੀ ਬਾਤ ਨਹੀਂ, ਉਹ ਕਹਿਣ ਲੱਗਾ ਮੈਂ ਤੇ ਕਦੋਂ ਦਾ ਭੁੱਲ ਭੁਲਾ ਗਿਆ, ਪਰ ਹੱਦ ਹੋ ਗਈ ਵੀ ਇਹ ਤੈਨੂੰ ਫੁਰਨਾ ਆਇਆ ਕਿਵੇਂ, ਕੀ ਗੱਲ ਹੋ ਗਈ, ਤੈਨੂੰ ਕੌਣ ਟੱਕਰ ਗਿਆ, ਕਿਵੇਂ ਕਿਵੇਂ ਤਬਦੀਲੀ ਹੋਈ। ਕਹਿਣ ਲੱਗਾ ਮੈਂ ਨਾ ਗੁਰੂ ਘਰ ਜਾਣ ਲੱਗ ਪਿਆ ਸੀ ਤੇ ਗੁਰੂ ਕੀ ਵਿਚਾਰ ਚਰਚਾ ਸਰਵਣ ਕਰਨ ਲੱਗ ਪਿਆ, ਮੈਂ ਬਾਣੀ ਸੁਣੀ, ਕੀਰਤਨੀਆਂ ਕੋਲੋਂ ਸੁਣੀ, ਵਿਆਖਿਆਕਾਰੀ ਪਾਸੋਂ ਵਿਆਖਿਆ ਸੁਣੀ, ਪਾਠ ਚੱਲਦਾ ਪਾਠ ਸੁਣਿਆ ਤੇ ਪਾਠ ਵੀ ਚਪੇੜਾ ਮਾਰਦਾ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕਾ ਕੀਆ ਚੰਗਾ ਕਿਉਂ ਹੋਏ। ਤੁਰਕੀ ਬਾਣੀ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਤੇ ਮੇਰੇ ਤੇ ਰਹਿਮਤ ਹੋ ਗਈ, ਮੈਂ ਗੁਰੂ ਵਾਲਾ ਬਣ ਗਿਆ। ਤੇ ਜਿੱਦਾਂ ਗੁਰੂ ਵਾਲਾ ਬਣਿਆ ਮੇਰੇ ਮਨ ਤੇ ਤੇਰੇ ਘਰ ਲੱਗੇ ਲੰਘਣ ਲੱਗਿਆ ਵਿਚਾਰ ਆਉਂਦੀ ਸੀ ਵੀ ਇਹਦਾ ਮੈਂ ਹੱਕ ਖਾਧਾ ਹੈ ਤੇ ਮੈਂ ਤੇਰਾ ਹੱਕ ਮੋੜਨ ਆਇਆ, ਜੇ ਕਿਤੇ ਲੈ ਕੇ ਮੈਨੂੰ ਮੁਆਫ ਕਰ ਦੇ, ਜੇ ਵਾਧਾ ਘਾਟਾ ਤੇ ਮੈਂ ਫੇਰ ਵੀ ਦੇ ਦਾਂ। ਉਹ ਪਰਿਵਾਰ ਦਾ ਚੌਧਰੀ ਉੱਠ ਕੇ ਉਹਦੇ ਪੈਰੀਂ ਪੈ ਗਿਆ, ਧਨ ਤੂੰ ਤੇ ਧਨ ਤੇਰਾ ਗੁਰੂ। ਬਾਣੀ ਸੁਣਨ ਤੋਂ ਬਾਅਦ ਜੇ ਇਹ ਗੱਲ ਨਾ ਉਪਜੀ, ਜੇ ਇਹ ਫਾਇਦਾ ਨਾ ਹੋਇਆ, ਜੇ ਗਿਆਨ ਨਾ ਉਪਜਿਆ ਤੇ ਪੜ੍ਹੇ ਸੁਣੇ ਕਿਆ ਹੋਈ ਵਾਲੀ ਗੱਲ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਮੇਰੇ ਸਤਿਗੁਰੂ ਦੀ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਬੜੇ ਸੱਜੇ ਢੰਗ ਨਾਲ ਆਪਣੇ ਤਜਰਬੇ ਨੂੰ ਸਾਡੇ ਨਾਲ ਸਾਂਝਿਆਂ ਕਰ ਰਹੇ ਨੇ। ਅਸੀਂ ਸੁਣਦੇ ਰੋਜ਼ ਹਾਂ ਇੱਥੇ ਰਹਾਉ ਦਾ ਬੰਦ ਕਬੀਰ ਜੀ ਨੇ ਰੱਖਿਆ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰਾਂ ਬਾਰਾਂ। ਕਿੰਨੀ ਵਾਰੀ ਬਾਣੀ ਸੁਣੀ ਹੈ, ਕਿੰਨੀ ਵਾਰੀ ਪੜ੍ਹੀ ਹੈ, ਕਿੰਨੀਆਂ ਹਾਜ਼ਰੀਆਂ ਭਰ ਲਈਆਂ, ਕਿੰਨੇ ਕਥਾਵਾਚਕ ਸਰਵਣ ਕਰ ਲਏ, ਕਿੰਨੀਆਂ ਪੁਸਤਕਾਂ ਪੜ੍ਹ ਲਈਆਂ, ਲੇਕਿਨ ਨਾਮ ਨਾਲ ਸਾਂਝ ਨਾ ਬਣੀ। ਗੁਰਬਾਣੀ ਕਹਿੰਦੀ ਉਠਤ ਬੈਠਤ ਸੋਵਤ ਨਾਮ, ਹਰ ਵਕਤ ਨਿਰੰਕਾਰ ਦਾ ਨਾਮ, ਚੱਲਦਿਆਂ ਫਿਰਦਿਆਂ ਤੁਰਦਿਆਂ ਹਰ ਵਕਤ ਨਿਰੰਕਾਰ ਦਾ ਸ਼ੁਕਰਾਨਾ। ਕੋਈ ਵੀ ਚੀਜ਼ ਖਾਣ ਲੱਗੋ ਸੱਚੇ ਪਾਤਸ਼ਾਹ ਸ਼ੁਕਰ ਤੂੰ ਮੈਨੂੰ ਦੇ ਦਿੱਤੀ ਹੈ, ਕੋਈ ਚੀਜ਼ ਭੋਗਣ ਲੱਗੋ ਗੱਡੀ 'ਚ ਪੈਰ ਪਾਉਣ ਲੱਗਿਆਂ ਸੱਚੇ ਪਾਤਸ਼ਾਹ ਤੇਰਾ ਸ਼ੁਕਰਾਨਾ, ਸਰੀਰ ਆਪਣੇ ਵੱਲ ਵੇਖ ਕੇ ਸੱਚੇ ਪਾਤਸ਼ਾਹ ਤੂੰ ਮੈਨੂੰ ਲਈ ਫਿਰਨਾ ਹੈ, ਮੇਰੇ ਨਾਲ ਦੇ ਕਈ ਚੜ੍ਹਾਈ ਕਰ ਗਏ ਨੇ, ਸ਼ੁਕਰਾਨਾ ਹੋ ਜਾਏ। ਬੱਚਾ ਆਉਂਦਾ ਖੇਡ ਪਾ ਸਾਹਮਣੇ ਆਣ ਕੇ ਗਲਵਕੜੀ ਪਾਉਂਦਾ ਤੇ ਉਦੋਂ ਯਾਦ ਆ ਜਾਏ ਨਿਰੰਕਾਰ, ਤੇ ਇਹ ਵੀ ਤਾਤ ਤੇਰੀ ਹੈ ਸੱਚੇ ਪਾਤਸ਼ਾਹ, ਬੜਾ ਕੁਝ ਦਿੱਤਾ। ਪੈਰ ਪੈਰ ਤੇ ਯਾਦ ਕਰਨ ਦਾ ਤਰੀਕਾ ਹੀ ਹੈ ਨਾ, ਇਹਨੂੰ ਕਹਿੰਦੇ ਨਾਮ ਜਪਣਾ, ਇਹਨੂੰ ਕਹਿੰਦੇ ਹੁਕਮ ਰਜਾਈ ਚੱਲਣਾ।

ਰਜਾ ਵਿੱਚ। ਪਰ ਅਵਸਥਾ ਸਾਡੀ ਇਹ ਵੀ ਬਾਣੀ ਸੁਣਦੇ ਬਹੁਤੇ ਆ ਤੇ ਅਮਲ ਵਿਰਲਾ ਵਿਰਲਾ ਕੋਈ ਕਰਦਾ ਜਿੱਥੇ ਰਹਿਮਤ ਹੋ ਜਾਂਦੀ। ਇਹ ਨਹੀਂ ਵੀ ਨਹੀਂ ਹੈ, ਬੜੇ ਨੇ, ਬੜੇ ਬੜੇ ਸੰਗਤ ਚ ਬੈਠੇ, ਬੜੇ ਰੰਗੀਲੇ ਰੋਗ ਹੁੰਦੇ, ਗੁਰੂ ਦੀ ਰਹਿਮਤ ਹੋ ਜਾਂਦੀ ਹੈ। ਲੇਕਿਨ ਹੁੰਦੀ ਤਾਂ ਆ ਜੇ ਅਸੀਂ ਆਖੇ ਲੱਗ ਕੇ ਤੇ ਕਰਨਾ ਸ਼ੁਰੂ ਕਰਦੇ। ਇਕੱਲਾ ਪੜ੍ਹੀਏ ਨਾ, ਬਲਕਿ ਗੁਰੂ ਕੇ ਕਹੇ ਹੋਏ ਬਚਨ ਸਾਡੇ ਗਿਆਨ ਦਾ ਹਿੱਸਾ ਬਣ ਜਾਣ। ਪੜਿਆ ਨਾ ਹੀ ਭੇਦ ਬੁੱਝਿਆ ਪਾਵਣਾ। ਕਿੱਥੇ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰ, ਜਿਹੜਾ ਹਰੀ ਦਾ ਨਾਮ ਨੀ ਜਪਦਾ ਉਹਨੂੰ ਗਵਾਰ ਕਿਹਾ, ਮੂਰਖ ਕਿਹਾ, ਡੰਗਰ ਕਿਹਾ। ਕਿਆ ਸੋਚੇ ਬਾਰੰਬਾਰ ਇੱਕੋ ਗੱਲ ਸੋਚੀ ਜਾਂਦਾ, ਕਿਵੇਂ ਕਰਨਾ ਕਿਵੇਂ ਕਰਨਾ। ਕੋਈ ਪੁੱਛਦਾ ਕਿਸੇ ਮਹਾਤਮਾ ਨੂੰ ਜਾ ਕੇ ਸੰਸਾਰ ਸਾਗਰ ਨੂੰ ਪਾਰ ਕਿਵੇਂ ਲੰਘਣਾ, ਕਿਹੜੀ ਯੁਗ, ਜਿਹਨੂੰ ਪੁੱਛਣਾ ਉਹਨੂੰ ਮਾਰਗ ਹੀ ਪੁੱਛੀ ਜਾਣਾ, ਹਰ ਇੱਕ ਨੂੰ ਮਾਰਗ ਹੀ ਪੁੱਛੀ ਜਾਣਾ। ਤੁਰਨਾ ਨਾ ਪੂਛਕ ਪਤਕ ਤੇ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ। ਕਿਹੜਾ ਮਾਰਗ ਜਾਂਦਾ ਕਿਹੜਾ ਜਾਂਦਾ, ਉਹ ਤੁਰਿਆ ਗੱਲ ਬਣਨੀ ਪਈ। ਤੁਰ ਅੱਜ ਕੁਝ ਤੁਰੇਗਾ, ਕੱਲ ਕੁਝ ਤੁਰੇਗਾ, ਪਰਸੋਂ ਕੋਈ ਪੁੱਛੀ ਜਾਣਾ ਤੂੰ ਕਿੱਦਾਂ ਜੀ, ਕਿੱਦਾਂ ਜਾਣਾ, ਕਿੱਦਾਂ ਪਹੁੰਚਣਾ ਜੀ। ਤੇ ਉਹ ਜਾ ਕੇ ਪੁੱਛਣ ਲੱਗਾ, ਇੱਕ ਮਹਾਤਮਾ ਨੂੰ ਫਿਰ ਪੁੱਛ ਲਿਆ, ਕਿਹੜਾ ਧਰਮ ਚੰਗਾ ਜੀ, ਕਿਹੜਾ ਮਾਰਗ ਚੰਗਾ ਜੀ। ਤੇ ਉਹਨੇ ਦਰਿਆ ਵਿੱਚ ਵਰਕ ਜਿਹੜੀਆਂ ਬੇੜੀਆਂ ਕੰਢੇ ਤੇ ਲੱਗੀਆਂ, ਕਹਿਣ ਲੱਗਾ ਲੈ ਜਿਹੜੀ ਚ ਮਰਜ਼ੀ ਬਹਿ ਜਾ ਉਹਨੇ ਹੀ ਪਾਰ ਲੈ ਜਾਣਾ, ਪਰ ਬਹਿਣਾ ਪੈਣਾ ਹੈ, ਤੁਰਨਾ ਪੈਣਾ ਹੈ, ਤਾਂ ਗੱਲ ਬਣਨੀ ਹੈ। ਹਾਂ ਕੋਈ ਮਾੜੀ ਹੋਏਗੀ, ਦੋ ਮਿੰਟ ਵੱਧ ਲਾ ਲਏਗੀ, ਚੰਗੀ ਛੇਤੀ ਲੈ ਜਾਏਗੀ, ਇੰਨਾ ਕੀ ਫਰਕ ਹੈ ਨਾ। ਪਰ ਅਸੀਂ ਖੜੋਤ ਵਿੱਚ ਹਾਂ, ਉੱਥੇ ਹੀ ਡਿੱਗੇ ਹਾਂ, ਉੱਦਾਂ ਹੀ ਮੱਥਾ ਟੇਕੀ ਜਾਂਦੇ, ਉੱਦਾਂ ਹੀ ਸਭ ਕੁਝ ਪਾਠ ਵੀ ਕਰੀ ਜਾਂਦੇ, ਪਰ ਗਿਆਨ ਸਾਡੇ ਵਿੱਚ ਉਹ ਕੁਝ ਨਹੀਂ ਜੋ ਅਸੀਂ ਜਿੰਨੇ ਜਿਹੋ ਜਿਹੇ ਕਰਮ ਪਹਿਲਾਂ ਕਰਦੇ ਉਹੋ ਜਿਹੇ ਕਰੀ ਜਾਂਦੇ। ਫਰਕ ਤਾਂ ਚਾਹੀਦਾ ਨਾ, ਜੇ ਪਹਿਲਾਂ ਚੋਰੀ ਕਰਦੇ ਤਾਂ ਹਟ ਜਾਈਏ, ਸਹੀ ਸਹੀਏ, ਇੱਕੋ ਦਿਨ ਚ ਨਾ ਹਟ ਜਾਈਏ, ਕੁਛ ਸਮਾਂ ਪਾ ਕੇ ਤੇ ਹਟੀਏ ਨਾ। ਸੱਚੇ ਪਾਤਸ਼ਾਹ ਇੱਥੇ ਭਗਤ ਕਬੀਰ ਜੀ ਦੇ ਰੂਪ ਵਿੱਚ ਕਹਿ ਰਹੇ ਨੇ, ਹਰ ਕਾ ਨਾਮ ਨਾ ਜਪ ਸਗਵਾਰਾ, ਜਿਹੜਾ ਅਸਲ ਮਕਸਦ ਹੈ ਜ਼ਿੰਦਗੀ ਦਾ, ਭਾਈ ਪ੍ਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਧਰੰਗ, ਮਿਲ ਸਾਧ ਸੰਗਤ ਭੱਜ ਕੇਵਲ ਨਾ, ਸੁੱਖ ਨਾ ਹੀ ਰਿਹਾ ਹਰ ਭਗਤ ਬਿਨਾਂ। ਨਹੀਂ ਗੱਲ ਬਣਨੀ ਨਾਮ ਤੋਂ ਬਿਨਾਂ, ਨਹੀਂ ਜੇ ਗੱਲ ਬਣਨੀ। ਤੇ ਬਾਰ ਬਾਰ ਇੱਕੋ ਗੱਲ ਪੁੱਛੀ ਜਾਣੀ, ਉਹ ਕਹੀ ਜਿਹੜੀ ਨਹੀਂ ਗੱਲ ਬਣਨੀ, ਤੁਰਨਾ ਪਏਗਾ ਤੁਰ ਪਾਓ। ਇਸੇ ਲਈ ਜਿਹੜੇ ਨਹੀਂ ਤੁਰੇ, ਸਾਧੂ ਦੀ ਸੰਗਤ ਵੀ ਕਰਦੇ ਨੇ ਲੇਕਿਨ ਮੰਨਦੇ ਕੁਝ ਨਹੀਂ। ਸੁਣ ਲਿਆ ਉੱਥੇ ਪੱਲਾ ਝਾੜਿਆ, ਚਲੋ ਗੁਰਦੁਆਰੇ 10 ਮਿੰਟ ਬਹਿ ਗਏ, ਪੱਲਾ ਝਾੜਿਆ, ਕੁਝ ਲੈ ਕੇ ਨਹੀਂ ਗਏ। ਗੁਰੂ ਕੀ ਸਿੱਖਿਆ ਲੈ ਕੇ ਜਾਣ ਵਾਲੀ ਬਾਤ ਹੈ। ਜੇ ਵਿਅਕਤੀ ਨਾ ਰੋਜ਼ ਇੱਕ ਪਾਪ ਛੱਡੇ, ਤੇ ਹੁਣ ਮੈਂ ਆਹ ਛੱਡਦਾ, ਰੋਜ਼ ਨਾ ਛੱਡੇ, ਸੰਗਰਾਂਦ ਦੇ ਸੰਗਰਾਂਦ ਹੀ ਛੱਡ ਦੇਵੇ, 12 ਪਾਪ ਜ਼ਿੰਦਗੀ ਦੇ ਇੱਕ ਸਾਲ ਵਿੱਚ ਮੁੱਕ ਜਾਂਦੇ, ਤੇ 60-60 ਸਾਲ ਜ਼ਿੰਦਗੀ ਲਈ ਫਿਰਦੇ। ਨਹੀਂ ਰਹਿਣਾ ਚਾਹੀਦਾ ਸੀ ਉੱਥੇ ਕੀ ਆ। ਗੁਰੂ ਵੀ ਮਨਾ ਲਿਆ, ਵਕਾਰ ਵੀ ਜਿਉਂਦੇ ਤਿਉਂ, ਗੁਰੂ ਵੀ ਖੁਸ਼ ਕਰ ਲਿਆ ਪੈਸੇ ਟਕਾ ਦੇ ਕੇ, ਤੇ ਆਪਣੀ ਖੜੋਤ ਵੀ ਕਿਤੇ ਤੇ ਦੁਖੀ ਰਹਿੰਦੇ ਪਾਈ। ਸ਼ਹਿਨਸ਼ਾਹ ਇੱਥੇ ਪਾਵਨ ਬਚਨ ਕਹਿ ਰਹੇ ਨੇ, ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਓ। ਪੁਰਾਣੇ ਗ੍ਰੰਥਾਂ ਸਾਰਿਆਂ ਜ਼ਿਕਰ ਹੈ, ਵੇਦ ਪੜ੍ਹ ਲਏ, ਪੁਰਾਣ ਪੜ੍ਹ ਲਏ, ਸਾਰੇ ਧਾਰਮਿਕ ਪੁਸਤਕ ਪੜ੍ਹ ਲਈਆਂ, ਲੇਕਿਨ ਜ਼ਿੰਦਗੀ ਜਿਉਂਦੀ ਤਿਉਂ ਪੰਡਿਤ ਨੇ ਕਿਹੜਾ ਬਾਣੀ ਕਿਹੜਾ ਗ੍ਰੰਥ ਚੇਤੇ ਨਹੀਂ ਕੀਤਾ, ਲੇਕਿਨ ਉਹਦੇ ਮਤਲਬ ਇਹ ਹੈ ਕਿ ਉਹ ਹਮੇਸ਼ਾ ਠੱਗਦਾ ਹੈ, ਧਿਆਨ ਦੁਨੀਆਂ ਨੂੰ ਠੱਗਣ ਵਾਲਾ, ਹੱਥ ਛੁਰੀ ਜਗਤ ਕਸਾਈ ਬਣ ਕੇ ਬਹਿ ਗਏ। ਅਤੇ ਕੀ ਕਰੋਗੇ ਉੱਥੇ ਬਾਣੀ ਪੜ੍ਹੀ ਨੂੰ, ਉੱਥੇ ਕੀ ਕਰੋਗੇ ਤੇ ਗ੍ਰੰਥ ਪੜ੍ਹਿਆ ਨੂੰ, ਵੇਦ ਪੜ੍ਹੇ ਹੋਣ, ਪੁਰਾਣ ਪੜ੍ਹੇ ਦੇ ਨੇ। ਇਹ ਮੂੰਹ ਤੇ ਗੱਲ ਕਰੀ ਕਬੀਰ ਜੀ ਦੀ ਜ਼ਰੂਰਤ ਹੈ, ਉਸ ਸ਼ਹਿਰ ਵਿੱਚ ਬਹਿ ਕੇ ਭਾਵੇਂ ਤਸੀਹੇ ਚੱਲਣੇ ਪਏ, ਵਿਰੋਧਤਾ ਕਰਨ ਬੜੀ ਹੋਈ, ਕਿਉਂਕਿ ਉਹਦਾ ਗੱਲਬਾਤ ਸੀ ਅੱਜ ਤੱਕ ਨਹੀਂ ਟੁੱਟਾ, ਸਾਡੇ ਵਿੱਚੋਂ ਵੀ ਨਹੀਂ ਟੁੱਟਾ। ਜਿੱਥੇ ਵਿਪਰਨ ਕੀ ਰੀਤ ਨੂੰ ਤਿਆਗਣ ਦੀ ਗੱਲ ਹੈ, ਅਸੀਂ ਹੁਣ ਬ੍ਰਾਹਮਣ ਜਿਹੜਾ ਕਛਹਿਰੇ ਪਰਨੇ ਪਾ ਕੇ ਆ ਗਿਆ, ਭਾਈ ਸਾਨੂੰ ਪਛਾਣ ਨਹੀਂ, ਫੂਕਾ ਮਾਰੀ ਜਾਂਦਾ, ਆਹ ਵਾਰ ਚੰਗਾ ਆ ਮਾੜਾ, ਮੱਝ ਦੁੱਧ ਨਹੀਂ ਦਿੰਦੀ ਤੇ ਪੇੜਾ ਕਰ ਦਿਓ, ਨਿਆਣੇ ਬੁਖਾਰ ਹੋ ਗਿਆ ਤਾਂ ਹੱਥ ਹੌਲਾ ਕਰ ਦਿਓ। ਇਹ ਸਭ ਕੁਝ ਚੱਲਦਾ, ਇਹ ਪੰਡਿਤ ਦਾ ਕੰਮ ਸੀ। ਜੇ ਬਿਮਾਰ ਹੋ ਗਿਆ ਕਿ ਡਾਕਟਰ ਦੀ ਸਲਾਹ ਲਓ, ਜਿਹੜੀ ਗੱਲ ਬਣਦੀ ਹੈ, ਗੁਰੂ ਸਾਹਿਬ ਵੈਦ ਰੱਖਦੇ ਰਹੇ ਨੇ,
ਅਸੀਂ ਨਹੀਂ, ਸਾਨੂੰ ਚਾਹੀਦਾ ਫੋਕ ਜੀ ਮਾਰਿਆਂ ਗੱਲ ਬਣ ਜਾਏ। ਸਾਡੀ ਅਵਸਥਾ ਇਹ ਹੁੰਦੀ ਵੀ ਮੈਨੂੰ ਨਾਮ ਜਪਣ ਦੀ ਲੋੜ ਨਹੀਂ, ਤੇ ਭਾਈ ਜੀ ਬਥੇਰਾ ਨਾਮ ਜਪਦੇ ਨੇ, ਫਲਾਣਾ ਮਹਾਤਮਾ ਬੜਾ ਨਾਮ ਜਪਦਾ, ਉਹਦੇ ਕੋਲ ਅਰਦਾਸ ਕਰਾ ਲਾਂਗੇ ਤੇ ਲਓ ਲਹਿਰਾਂ ਬਹਿਰਾਂ ਹੋ ਜਾਣੀਆਂ। ਉਹ ਭਾਈ ਐਵੇਂ ਬਣਦੀ ਥੋੜਾ ਗੱਲ, ਧਰਮ ਤੇ ਮਾਰਗ ਤੇ ਸਾਨੂੰ ਆਪਣਾ ਰਸਤਾ ਆਪ ਬਣਾਉਣਾ ਪੈਣਾ, ਪੰਛੀ ਦੀ ਤਰ੍ਹਾਂ ਮੱਛੀ ਦੀ ਤਰ੍ਹਾਂ ਆਪਣਾ ਰਸਤਾ ਆਪ ਹੀ ਬਣਾਉਣਾ ਪੈਣਾ, ਧਰਮ ਦੇ ਮਾਰਗ ਤੇ ਆਪ ਚੱਲਣਾ ਪੈਣਾ, ਕਿਸੇ ਚੱਲਿਆ ਚੱਲਿਆ ਨਹੀਂ ਜੇ ਮਿਲਦਾ। ਇਹਦੇ ਗੁਰੂ ਕੇ ਪੁੱਤਰਾਂ ਤੇ ਵੀ ਨਹੀਂ ਗੱਲ ਬਣੀ, ਉਹ ਗੱਲ ਵੱਖਰੀ, ਸਾਡੀ ਕਮਜ਼ੋਰੀ ਵੀ ਅਸੀਂ ਗੁਰੂ ਕੋਲ ਕਰਕੇ ਸਤਿਕਾਰ ਦਿੰਦੇ ਹਾਂ ਤੇ ਉਹ ਸਾਨੂੰ ਠੱਗੀ ਜਾਂਦੇ। ਰਾਮ ਰਾਜੇ ਹੋਏ, ਧੀਰ ਮੱਲੀ ਹੋਏ, ਪ੍ਰਿਥੀ ਚੰਦੀ ਹੋਏ, ਇੱਥੇ ਗੁਰੂ ਕਿਹਾ ਚੋਏ ਨਾ, ਡੇਰੇ ਉਹਨਾਂ ਦੇ ਵੀ ਚੱਲਦੇ ਨੇ। ਗਿਆਨ ਦੀ ਬਾਤ ਸੱਚੇ ਪਾ, ਜਿੱਥੇ ਗਿਆਨ ਆ ਗਿਆ ਨਾ, ਗਿਆਨ ਤੋਂ ਬਿਨਾਂ ਜਹਾਂ ਗਿਆਨ ਤੈ ਧਰਮ ਹੈ, ਇਕੱਲਾ ਪੜ੍ਹਨ ਵਾਲਾ ਗੱਲ ਨਹੀਂ ਜੇ ਬਣਨੀ, ਜਿੱਥੇ ਪੜ੍ਹ ਕੇ ਗਿਆਨ ਨਾ ਉਪਜਿਆ। ਜਦੋਂ ਗਿਆਨ ਦੀ ਆਂਧੀ ਆ ਗਈ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆਬੰਦੀ, ਫਿਰ ਭਰਮ ਦੇ ਜਿਹੜੇ ਨੇ ਉਹ ਤੰਬੂ ਟੰਟ ਸਾਰੇ ਉੱਡ ਜਾਂਦੇ ਨੇ। ਜੇ ਭਰਮ ਵੀ ਹੈ ਤੇ ਪੜ੍ਹ ਵੀ ਲਿਆ ਤੇ ਇਹਦਾ ਮਤਲਬ ਸਾਨੂੰ ਗਿਆਨ ਨਹੀਂ ਆਇਆ, ਅਜੇ ਭਰਮ ਸਾਡਾ ਟੁੱਟਾ ਨਹੀਂ, ਅਜੇ ਚਾਨਣਾ ਨਹੀਂ ਹੋਇਆ। ਭਰਮ ਕੀ ਹੁੰਦਾ ਮਹਾਦਵੇ, ਕਿਆ ਕਰੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਪਰਮੇ ਵੀ ਹੋਵੇ ਕੁਛ ਤੇ ਦਿਸੇ ਕੁਛ, ਰੱਸੀ ਪਈ ਹੋਵੇ ਤੇ ਦਿਸੇ ਸੱਪ, ਲੇਕਿਨ ਜਦੋਂ ਚਾਨਣ ਹੋ ਜਾਏ ਤੇ ਫਿਰ ਪਤਾ ਲੱਗਦਾ ਨਹੀਂ ਐਵੇਂ ਡਰੀ ਗਿਆ ਤੇ ਰੱਸੀ ਹੈ। ਗਿਆਨ ਦੇ ਚਾਨਣ ਨਾਲ ਪਤਾ ਲੱਗਦਾ ਹੈ ਵੀ ਇਹ ਰੱਸੀ ਹੈ, ਇਹ ਚੰਗਾ ਕਰਮ ਹੈ, ਮਾੜਾ ਕਰਮ ਹੈ। ਪਰ ਪੁਸਤਕ ਬੱਧ ਸੱਧਿਆ ਬਾਦਲ ਵਾਲੀ ਬਾਤ ਨਹੀਂ, ਪੜ ਪੜ ਗੱਡੀ ਲੱਦਿਆਂ ਨਾਲ ਗੱਲ ਨਹੀਂ ਜੀ ਬਣਨੀ। ਆਸਾ ਦੀ ਵਾਰ ਵਿੱਚ ਬੜਾ ਲੰਮਾ ਸਲੋਕ ਇੱਥੇ ਦਿੱਤਾ ਹੋਇਆ, ਇੱਥੇ ਕਬੀਰ ਜੀ ਕਹਿ ਰਹੇ ਨੇ ਕਿਆ ਵੇਦ ਪੁਰਾਣਾ ਸੁਣੀ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਜੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਜੀਵਨ ਵਿੱਚ ਤੇ ਪੜ੍ਹੇ ਸੁਣੇ ਦਾ ਕੋਈ ਮਤਲਬ ਨਹੀਂ ਜੇ ਰਹਿ ਜਾਣਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਸੁਣ ਸੁਣ ਕੇ ਤੇ ਆਪਣੇ ਜੀਵਨ ਦੇ ਅਮਲ ਵਿੱਚ ਲੈ ਆਈਏ, ਸਹਿਜ ਜੀਵਨ ਵਿੱਚ ਸਾਡੇ ਸੱਚ ਆ ਜਾਵੇ। ਕੋਈ ਵਿਅਕਤੀ ਕਹੇ ਫਲਾਣੇ ਥਾਂ ਝੂਠ ਬੋਲਣਾ ਤੇ ਉਹਦੇ ਕੋਲ ਬੋਲਿਆ ਨਾ ਜਾਵੇ, ਕਹੇ ਜੀ ਮੇਰੇ ਵਾਸਤੇ ਬਾਤ ਨਹੀਂ, ਮੇਰੇ ਕੋਲ ਮੈਂ ਚਾਹੁੰਦਾ ਸਾਨੂੰ ਝੂਠ ਬੋਲ ਕੇ ਤੇਰਾ ਭਲਾ ਕਰਾਂ, ਮੇਰੇ ਕੋਲ ਨਹੀਂ ਬੋਲਿਆ ਗਿਆ, ਸਹਿਜ ਜੀਵਨ ਚ ਬਣ ਗਿਆ ਸਿੱਧੀ ਹੋਈ ਹੈ ਝੂਠ ਸੱਚ ਦੀ, ਤੇ ਬਹੁਤਿਆਂ ਦੀ ਝੂਠ ਦੀ ਸਿੱਧੀ ਹੋਈ ਹੁੰਦੀ ਹੈ, ਚੁਗਲ ਦੀ ਸਿੱਧੀ ਹੋਈ ਹੁੰਦੀ, ਗੱਲ ਕਰਦਿਆਂ ਕਰਦਿਆਂ ਆਪਣੀ ਗੱਲ ਕਹਿ ਜਾਣੀ ਬਸ। ਸਹਿਜ ਜੀਵਨ ਵਿੱਚ ਆ ਗਿਆ, ਬਾਣੀ ਜੀਵਨ ਵਿੱਚ ਆ ਕੇ ਗਿਆਨ ਦਾ ਦੀਵਾ ਮਨ ਵਿੱਚ ਚੱਲ ਗਿਆ, ਜਗ ਪਿਆ, ਫਿਰ ਪਤਾ ਲੱਗਾ ਚੰਗੇ ਦਾ, ਮਾੜੇ ਦਾ, ਬੁਰੇ ਦਾ, ਭਲੇ ਦਾ, ਕਿੱਥੋਂ ਬਚਣਾ ਹੈ, ਕਿਹਦਾ ਭਲਾ ਕਰਨਾ ਹੈ, ਕੀ ਖਾਣਾ ਹੈ, ਕੀ ਪੀਣਾ ਹੈ, ਸਭ ਪਤਾ ਗਿਆਨ ਨਾਲ ਹੀ ਲੱਗ ਜਾਂਦਾ। ਤੇ ਨਿੱਜੀ ਗਿਆਨ, ਧਰਮ ਦੀ ਦੁਨੀਆਂ ਦੇ ਵਿੱਚ ਉਧਾਰਾ ਗਿਆਨ ਨਹੀਂ ਜੇ ਚੱਲਦਾ, ਪੁਸਤਕਾਂ ਪੜ੍ਹ ਲੈਣੀਆਂ, ਬਗਾਨਾ ਗਿਆਨ ਹੈ, ਮਾਂ ਬੱਚੇ ਨੂੰ ਵਰਜਦੀ ਹੈ, ਬੱਚਾ ਮੋਮਬੱਤੀ ਨੂੰ ਫੜਨ ਦਾ ਯਤਨ ਕਰਦਾ, ਸੱਪ ਨੂੰ ਫੜਨ ਦਾ ਯਤਨ ਕਰਦਾ, ਅੱਗ ਨੂੰ ਫੜਨ ਦਾ ਯਤਨ ਕਰਦਾ, ਤੇ ਮਾਂ ਕਹੇ ਨਹੀਂ ਨਹੀਂ ਹੱਥ ਛੱਡ ਜਾਓ, ਨਹੀਂ ਹੱਥ ਲਾਉਣਾ, ਹੱਥ ਪਿਛਾਂ ਕਰ ਲੈਂਦੀ। ਇਹ ਹੈ ਉਧਾਰਾ ਗਿਆਨ, ਬੱਚੇ ਨੂੰ ਪਤਾ ਤੇ ਹੈ ਨਹੀਂ ਵੀ ਕਿਉਂ ਨਹੀਂ ਮੇਰੀ ਮਾਂ ਹੱਥ ਲਾਉਣ ਦਿੰਦੀ, ਤੇ ਸਿਆਣੀ ਮਾਂ ਕੀ ਕਰੇਗੀ ਵੀ ਜਦੋਂ ਹੱਥ ਲਾਉਣ ਲੱਗੇ ਮਾੜੀ ਜਿਹੀ ਮੋਮਬੱਤੀ ਲਾਗੇ ਕਰੇ, ਜਦੋਂ ਬੱਚਾ ਹੱਥ ਪਾਉਣ ਲੱਗੇ ਮਾੜੀ ਜਿਹੀ ਮੋਮਬੱਤੀ ਅੱਗੇ ਲੱਗੇ, ਸੇਕ ਲੱਗਾ ਨਾ ਮਾੜਾ ਜਿਹਾ, ਤੇ ਸਾਰੀ ਜ਼ਿੰਦਗੀ ਦਾ ਗਿਆਨ ਹੋ ਜਾਣਾ। ਇਹਨੂੰ ਕਹਿੰਦੇ ਆਪਣਾ ਨਿੱਜੀ ਗਿਆਨ, ਭਈ ਅੱਗ ਨੂੰ ਹੱਥ ਲਾਇਆ ਹੱਥ ਸੜਦਾ ਹੈ। ਗੁਰਮਤਿ ਵਿੱਚ ਉਧਾਰਾ ਗਿਆਨ ਨਹੀਂ ਜੇ ਚੱਲਦਾ, ਜਿੰਨੀਆਂ ਕਿਤਾਬਾਂ ਪੜ੍ਹਨ ਨਾਲ ਗੱਲ ਨਹੀਂ ਜੇ ਬਣਨੀ, ਇਕੱਲੇ ਗ੍ਰੰਥ ਪੜ੍ਹਨ ਨਾਲ ਗੱਲ ਨਹੀਂ ਜੇ ਬਣਨੀ, ਜੇ ਆਪਣੇ ਅੰਦਰ ਗਿਆਨ ਦਾ ਚਾਨਣ ਨਾ ਹੋਇਆ, ਗਿਆਨ ਦਾ ਦੀਵਾ ਨਾ ਚੱਲਿਆ, ਗਿਆਨ ਦੀ ਮੋਮਬੱਤੀ ਨਾ ਜਗੀ। ਤੇ ਸ਼ਹਿਨਸ਼ਾਹ ਰਹਿਮਤ ਕਰ ਰਹੇ ਨੇ, ਅੰਧਿਆਰੇ ਦੀਪ ਕਚਈ ਹੈ। ਹੁਣ ਜਿੱਥੇ ਵੀ ਹਨੇਰਾ ਆਵੇ ਉੱਥੇ ਦੀਵੇ ਦੀ ਲੋੜ ਪੈਂਦੀ ਹੈ। ਹੁਣ ਠੀਕ ਹੈ, ਲਾਈਟਾਂ ਆ ਗਈਆਂ, ਹੋਰ ਤਰ੍ਹਾਂ ਦੀਆਂ ਬਣ ਗਈਆਂ, ਪਹਿਲੇ ਦੀਵੇ ਸਨ। ਅੰਧਿਆਰੇ ਦੀਪ ਕਚਈ ਹੈ, ਇੱਕ ਬਸਤ ਅਗੋਚਰ ਲਈ ਹੈ,
ਜੇ ਚਾਨਣ ਹੋ ਜਾਏਗਾ ਤੇ ਜੋ ਭਾਲ ਦੇ ਅੰਦਰ ਹਨੇਰੇ ਚੱਲ ਜਾਓ, ਕੁਛ ਨੀ ਜੇ ਮਿਲਣਾ, ਚੀਜ਼ ਭਾਵੇਂ ਸਾਹਮਣੇ ਪਈ ਹੋਵੇ। ਅੱਖਾਂ ਵੀ ਕੰਮ ਕਰਦੀਆਂ ਨੇ, ਸੁਰਤ ਵੀ ਕੰਮ ਕਰਦੀ, ਹੱਥ ਵੀ ਕੰਮ ਕਰਦੇ, ਦੇਖਦਾ ਹੀ ਕੁਛ ਨੀ। ਹਨੇਰੇ ਨੇ ਅੱਖਾਂ ਨੂੰ ਢੱਕਿਆ ਹੋਇਆ ਆ, ਗਿਆਨਤਾ ਦੇ ਹਨੇਰੇ ਨੇ ਢੱਕਿਆ ਹੋਇਆ, ਪਤਾ ਨੀ ਲੱਗਦਾ ਚੰਗਾ ਕੀ ਤੇ ਮਾੜਾ ਕੀ। ਇਸ ਲਈ ਗੁਰੂ ਕੇ ਸ਼ਬਦ ਦਾ ਗਿਆਨ ਜਦੋਂ ਚਾਨਣ ਆ ਜਾਂਦਾ ਹੈ ਤੇ ਅੰਦਰੋਂ ਭਰਮ ਭੁਲੇਖੇ ਖਤਮ ਹੋ ਜਾਂਦੇ, ਸਭ ਕੁਝ ਸਪਸ਼ਟ ਹੋ ਜਾਂਦਾ। ਫਿਰ ਪਤਾ ਲੱਗਦਾ ਧਰਮ ਕੀ ਹੈ ਤੇ ਅਧਰਮ ਕੀ ਹੈ, ਭਰਮ ਕੀ ਹੈ ਤੇ ਸੱਚ ਕੀ ਹੈ। ਬਸਤ ਅਗੋਚਰ ਪਾਈ, ਇਸ ਢੰਗ ਨਾਲ ਬਸਤ ਅਗੋਚਰ ਨਿਰੰਕਾਰ ਦੇ ਰਹਿਮਤ ਨਾਲ ਜਦੋਂ ਸ਼ਬਦ ਨਾਲ ਸਾਂਝ ਬਣ ਗਈ, ਜਦੋਂ ਗਿਆਨ ਦਾ ਦੀਵਾ ਅੰਦਰ ਜਗ ਪਿਆ ਤੇ ਫਿਰ ਬਸਤ ਅਗੋਚਰ ਪਾਈ, ਕਿਹੜੀ ਬਸਤੀ ਪਾ ਲਈ, ਜਿਹਦੇ ਤੱਕ ਪਹੁੰਚ ਰਹੀ ਸੀ। ਘਟ ਦੀਪ ਕਰਿਆ ਸਮਾਈ, ਹੁਣ ਅੰਦਰ ਦੀਪਕ ਲਟ ਲਟ ਕਰਕੇ ਬਲਦਾ ਪਿਆ ਗਿਆਨ ਦਾ। ਹੁਣ ਪਤਾ ਲੱਗਾ ਵੀ ਜਿਹਨੂੰ ਬਾਹਰ ਲੱਭਦੇ ਫਿਰਦੇ ਸਨ ਨਿਰੰਕਾਰ ਨੂੰ, ਉਹ ਅੰਦਰ ਹੈ, ਅੰਦਰ ਸੀ, ਸਭ ਕੁਛ ਹੀ ਅੰਦਰ ਸੀ। ਘਰ ਤਾਂ ਤੇਰੇ ਸਭ ਕੁਛ ਵਾਲੀ ਗੱਲ ਨਹੀਂ, ਜੋ ਬ੍ਰਹਮੰਡ ਹੈ ਸੋ ਹੀ ਪਿੰਡ ਹੈ। ਨਿਰੰਕਾਰ ਘੱਟ ਘੱਟ ਵਸਦਾ ਹੁਣ ਨਜ਼ਰ ਆ ਗਿਆ, ਉਹ ਹੋਂ ਦੀ ਕੰਧ ਜਿਹੜੀ ਹੈ ਉਹ ਅੰਧੇਰੇ ਨੇ ਤੋੜ ਦਿੱਤੀ, ਭੰਬੀਰੀ ਕੇ ਪਾਤ ਪਾਰ ਤੋਂ ਬਿਨ ਪੇਖੇ ਦੁਹਰਾਏ ਹੁਣ ਟੁੱਟ ਗਏ। ਕੇਵਲ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਲ ਹੁਕਮ ਰਜਾਈ, ਕਿ ਹੁਣ ਪਤਾ ਲੱਗਾ ਹੁਕਮ ਰਜਾਏ, ਹੁਕਮ ਤੇ ਰਜਾ ਨੂੰ ਪਛਾਣਿਆ ਹੀ ਪਤਾ ਚੱਲਣਾ, ਫਿਰ ਕੰਧ ਟੁੱਟ ਕੇ ਆਣੀ ਹੈ। ਗਿਆਨ ਨੇ ਅਸੀਂ ਸਮਰੱਥ ਕਰ ਦਿੱਤਾ, ਗਿਆਨ ਨੇ ਸਭ ਕੁਝ ਸਿਖਾ ਦਿੱਤਾ। ਕਹੇ ਕਬੀਰ ਅਬ ਜਾਣੇ ਹਾਂ, ਜਬ ਜਾਣੇ ਹਾਂ ਤਾਂ ਮਨ ਮਾਨਿਆ, ਮੈਂ ਹੁਣ ਜਾਣ ਲਿਆ, ਮੈਨੂੰ ਸਮਝ ਲੱਗ ਗਈ, ਮੇਰੇ ਤੇ ਰਹਿਮਤ ਹੋ ਗਈ, ਮੈਨੂੰ ਗਿਆਨ ਦਾ ਚੰਨ ਮਾਲਕ ਨੇ ਦੇ ਦਿੱਤਾ। ਤੇ ਦਿੱਤਾ ਕਿਉਂ, ਜਦੋਂ ਨਾਮ ਨਾਲ ਜੁੜ ਗਏ, ਜਦੋਂ ਸਿਮ ਨਾਲ ਜੁੜ ਗਏ, ਸੱਚ ਨਾਲ ਜੁੜ ਗਏ, ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤਾਂ ਉਹ ਕਿਆ ਕੀਜੇ। ਲੋਕਾਂ ਨੂੰ ਸਮਝਾਉਣਾ ਬੜਾ ਔਖਾ ਹੈ, ਮਨ ਮੇਰਾ ਤੇ ਮੰਨ ਗਿਆ, ਲੋਕ ਜਿਹੜੇ ਨੇ ਮੇਰੀ ਅਜੇ ਵੀ ਨਿੰਦਿਆ ਕਰੀ ਜਾਂਦੇ, ਮੇਰੀ ਵਿਰੋਧਤਾ ਕਰੀ ਜਾਂਦੇ। ਗੁਰੂ ਕਿਰਪਾ ਕਰੇ ਕਿਤੇ ਸਾਡੇ ਅੰਦਰ ਵੀ ਗਿਆਨ ਦਾ ਦੀਵਾ ਜਾਗਿਆ, ਤੇ ਜਗਣ ਦਾ ਇੱਕੋ ਹੀ ਤਰੀਕਾ ਹੈ ਕਿ ਨਿਰੰਕਾਰ ਦੇ ਨਾਮ ਨਾਲ ਸਾਂਝ ਬਣੋ, ਉਹਦੇ ਸਿਮਰਨ ਨਾਲ ਜੁੜ ਜਾਓ, ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜ਼ਰੂਰੀ ਹੋਰ ਕੋਈ ਨਾਮ ਚੰਗਾ ਲੱਗਦਾ ਉਹ ਕਹੀ ਜਾਓ, ਕਿਸੇ ਨੂੰ ਹੋਰ ਚੰਗਾ ਲੱਗਦਾ ਹੋਏਗਾ, ਹਰੀ ਹਰੀ ਕਹਿ ਲਓ, ਅੱਲਾਹ ਅੱਲਾਹ ਕਹਿ ਲਓ, ਰਾਮ ਰਾਮ ਕਹਿ ਲਓ, ਕੋਈ ਨਹੀਂ। ਗੁਰਮਤ ਨੇ ਵਾਹਿਗੁਰੂ ਤੇ ਜੋੜ ਦਿੱਤਾ, ਪੰਜ ਪਿਆਰੇ ਵਾਹਿਗੁਰੂ ਮੰਤਰ ਦਿੰਦੇ ਨੇ, ਬਸ ਉਹਦੇ ਨਾਲ ਜੁੜਨ ਦਾ ਤਰੀਕਾ ਇਹ ਵੀ ਉੱਠ ਤੇ ਬੈਠ, ਚੱਲਦਿਆਂ ਫਿਰਦਿਆਂ ਸੁੱਤਿਆਂ, ਹਰ ਵਕਤ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਰੀ, ਮਾਲਕਾ ਰਹਿਮਤ ਕਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁੱਲਾਂ ਚੁੱਕਾਂ ਦੀ ਖਿਮਾ। ਸੰਗਤਾਂ ਵੱਲੋਂ ਬਹੁਤ ਸਤਿਕਾਰ ਭੇਜੇਗਾ ਸੱਚੇ ਪਾਤਸ਼ਾਹ, ਪਰਿਵਾਰਾਂ ਨੂੰ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ ਬਖਸ਼ੇ। ਆਓ ਫਤਿਹ ਦੀ ਸਾਂਝ ਪੈਦਾ ਕਰੀਏ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਤਾਂ ਆਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣੀਆਂ ਆਈਆਂ, ਸ਼ਬਦ ਹੋ ਤਾਂ ਗਾਓ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸਵਾਮੀ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ਼ਿਵ ਗੌਰੀ ਪਾਤਸ਼ਾਹ ਦੱਸਣ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਧਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਤੈਂਤਰ ਕੇ ਘਰ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਬੁਰਤੇ ਹੱਠੀਆਂ ਜੱਪੀਆਂ ਚੱਪੀਆਂ ਜਿਹੜਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹਿਗੁਰੂ ਦੇ ਕੇ ਡੇਢ ਕੀਤਾ ਦਿਨਾਂ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤੈਂਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਜਰਗੜੀਆਂ ਤੇ ਚਲੇ ਆਰੇ ਨਜ਼ਰ ਆਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤੇ ਕੇਸਾਂ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਤੈਂਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭਾ ਗੁਰਦੁਆਰਿਆਂ ਦਾ ਤੈਂਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸ੍ਰੀਮਦ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀਮਦ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਸਾਹਿਬ ਤਾਂ ਰਚਿਆ ਰਿਹਾ ਹੈ ਦੇਵ ਤੇ ਕੀ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਆਟਾ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਿਆਹੀ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਨਿਕਲਸ਼ਨਦਾਰ ਨੂੰ ਸੇਵਾ ਸਮਾ ਸਕਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਉਤਾਰ ਦਿਓ ਦੁਆ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਵੀ ਦਿੱਤਾ ਜੀ ਆਪ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਅਧਿਕਾਰ ਨਿਹਾਦ ਉਤਾਰ ਦਿਓ ਬੇਅਦ ਬਾਣੀਆਂ ਦੇ ਪਾਠ ਹੋਏ ਅੱਜ ਵੀ ਰਾਗੀ ਸਿੰਘਾਂ ਨੇ ਆਪਦੇ ਚੰਨ ਦੇ ਆਸਾ ਕੀ ਵਾਅਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਚਾਰ ਦੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜਵੇ ਬਾਣੀ ਸੋਚ ਕੇ ਸੱਚ ਕੰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਪਛਾਣੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਤ ਪਿੱਤਰ ਬਾਣੀ ਕਹਾਣੀ ਬਾਰ ਬੁੱਧੀ ਬਖਸ਼ਿਸ਼ ਕਰੋ ਵੀ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕਰਾਮ ਸ਼ਾਹੀ ਦੇ ਗਿਆ ਤਿਆਰ ਕਰਹਾਲ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਜੀ ਆਪ ਦੀ ਬਖਸ਼ੀਆਂ ਦਾਤਾਂ ਜੋ ਨਗਰਾਂ ਚ ਤੁਰ ਸਵਾਰੀ ਪ੍ਰਵਾਨ ਕਰ ਲਈ ਗਿਰੀ ਨੂੰ ਆਏ ਕਿਰਪਾ ਕਰੋ ਅੱਜ ਡਰ ਕੇ ਸੇਵਾਦਾਰ ਪਰਿਵਾਰ ਵੱਲੋਂ ਕਾਕਾ ਅਮਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਆ ਬੇਨਤ ਮੈਂ ਘਰ ਉਤਾਰ ਪ੍ਰਵਾਨ ਕਰੋ ਬਖਸ਼ ਕਰਦੇ ਕਾਕਾ ਅਮਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਬੱਚੇ ਨੂੰ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦਾ ਗਿਆ ਕਰ ਬਖਸ਼ੀ ਕਰੋ ਦਤਾਰ ਬੱਚੇ ਨੂੰ ਗੁਰਸਿੱਖੀ ਦਾਜ ਬਖਸ਼ੀ ਕਰਕੇ ਉੱਚੀ ਵਿਦਿਆ ਦਾਜ ਵਾਲੀ ਪ੍ਰਾਰਥਨਾ ਕਰੋ ਗਰੀਬ ਨਿਵਾਜ ਕਮਾਈਆਂ ਸਫਲ ਕਰੋ ਦਾ ਤੇ ਲਾਜਪਤ ਰੱਖੋ ਜੀ ਗੁਰੂ ਸਾਹਿਬ ਤੇ ਪਾਤਸ਼ਾਹ ਦਲ ਕਰ ਸੇਵਾਦਾਰ ਦਲਰਾਜ ਸਿੰਘ ਤੰਦਰੁਸਤੀ ਸੁੱਖ ਸ਼ਾਂਤੀ ਚਾਢੀ ਕਲਾ ਵਾਸਤੇ ਪਰਿਵਾਰ ਦੀ ਚਾਢੀ ਕਲਾ ਵਾਸਤੇ ਸੁੱਖ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਬੇਅੰਤ ਮਾਰਾ ਘਰ ਰੁਜ਼ਗਾਰ ਪ੍ਰਵਾਨ ਕਰੋ ਬਖਸ਼ਿਸ਼ ਕਰ ਦਿਓ ਕਰੋ ਸੇਵਕ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਲੰਮੀ ਆਯੂ ਬਖਸ਼ੋ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਚਾਢੀ ਕਲ ਦੀ ਕਿਰਪਾਲਤਾ ਕਰੋ ਜੀ ਗੁਰੂ ਗੋਬਿੰਦ ਵਾਜ ਬਖਸ਼ਿਸ਼ ਕਰੋ ਹੋਰ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਬੇਅੰਤ ਰਸਤਾ ਆਪਦੇ ਨਗਰਾਂ ਦੇ ਗਿਆ ਸੁਣੇ ਮੰਦਰਾਂ ਵਾਸਤੇ ਹਾਜ਼ਰ ਹੋਈਆਂ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਸ਼ੁਭਕਾਮਨਾ ਪੂਰਨ ਕਰੋ ਦਿੱਤਾ ਸਾਰੇ ਪਰਿਵਾਰ ਚ ਆਪ ਸੁੱਖ ਬਖਸ਼ਿਸ਼ ਕਰੋ ਪ੍ਰਵਾਨ ਕਰੋ ਕਦਮ ਲੇਖੇ ਲਾਓ ਯਾਤਰਾ ਪ੍ਰਵਾਨ ਕਰੋ ਦਾਸ ਪ੍ਰਵਾਨ ਕਰੋ ਜੀ ਗੁਰੂ ਗਰੀਬ ਨਿਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਜੀ ਗਰੀਬ ਨਿਵਾਜ ਸਿੱਖ ਕੌਮ ਨੂੰ ਖਾਲਸਾ ਬੰਧ ਨੂੰ ਏਕ ਦਾਸ ਬਾਗ ਪਿਆਰ ਦੀ ਬਖਸ਼ੀ ਕਰਕੇ ਸਤਿਦਾਰ ਬਖਸ਼ੋ ਚਾਨਾ ਨਾਲ ਜੋੜੋ ਕਰਵਾਉਣ ਦਾ ਪਿਆਰ ਪਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਧ ਲੈ ਕਰ ਬੈਠੀਆਂ ਨਾਲ ਕਥਾ ਗੀਤ ਸਰਣਕਾਰੀਆਂ ਸਾਰੇ ਧਰਮ ਦੇ ਹਾਲ ਦੀਆਂ ਪ੍ਰਵਾਨ ਕਰੋ ਘੜੀਆਂ ਦੇਖ ਲਾਓ ਤਾਰਾ ਆਪਣੇ ਕਿਰਪਾ ਕੀਤੀ ਸੰਗਤ ਨੂੰ ਬਖਸ਼ੇ ਨੇ ਸੰਗਤ ਆਪਦੇ ਚਾਨਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰ ਲਿਆ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਤਾਰ ਸੰਗਤਾਂ ਮਾਇਆ ਪੇਟਾ ਕਰੀ ਚਾਨਾ ਪ੍ਰਵਾਨ ਕਰੋ ਬਖਸ਼ਿਆ ਸਭ ਦੀ ਕਮਾਈਆਂ ਸਭ ਕਰੋ ਕਾਜ ਵਾਧ ਵਧਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਂ ਪੂਰੀਆਂ ਕਰੋ ਜੀ ਤਾਰ ਮਿਹਰ ਕਰੋ
ਸੇਵਾ ਪ੍ਰਵਾਨ ਕਰੋ, ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ, ਪਿਤਰਕ ਨਾਮੀ ਬਖਸ਼ੇ ਉਪਰੰਤ ਲੜੀ ਵਾਸਤੇ ਆਸ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਦਿਨਾਂ ਦੀ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਜਿੱਦਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ, ਗੁਰੂ ਪਾਰ ਉਤਾਰਨ ਹਾਂ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਸੁਖ ਸਾਧ ਸੰਗਤ ਜੀ, ਮਹਾਰਾਜ ਆਪ ਦੀ ਬਖਸ਼ਿਸ਼ ਕੀਤੀ ਸੰਗਤਾਂ ਤੇ, ਅੰਮ੍ਰਿਤ ਤੋਂ ਲੈ ਕੇ ਪਿੱਤਰ ਗੁਰਬਾਣੀ ਅਸਖੀ ਵਾਲੇ ਸੰਪੂਰਨ ਕੀਤੇ ਸਾਨੂੰ ਕੀਤੇ ਨੇ, ਪ੍ਰੰਤਾ ਜੋ ਹੁਕਮਨਾਮੇ ਦੀ ਕਥਾ ਵਿਚਾਰ ਬਦਮਾਰੀ ਤੋਂ ਸਾਨੂੰ ਕੀਤੀ ਹੈ, ਅਰਦਾਸ ਦੀ ਸਾਰੀਆਂ ਪਰਿਪਰਾ ਮਾਰੇ ਬਖਸ਼ੇ ਪਿੱਤਰਨਾਮੇ ਸਾਨੂੰ ਕੀਤੇ ਹਨ। ਸਤਿ ਸ੍ਰੀ ਅਕਾਲ ਦਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰਮੁਖਾਂ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਸਤਿ ਸੰਗਤ ਜੀ, ਆਪ ਹਰ ਰੋਜ਼ ਡੜੀ ਵਾਰ ਸਾਹਿਤ ਪ੍ਰਸਾਰਣ ਕਰ ਰਹੇ ਹੋ, ਸੋ ਭਾਈ ਸਾਹਿਬ ਠੀਕ 10 ਵਜੇ ਤੱਕ ਆਜ ਵੀ ਪਿੱਤਰ ਮੈਂ ਡੜੀ ਵਾਰ ਸਾਹਿਤ ਪ੍ਰਸਾਰਣ ਕਰਾਉਣਗੇ। ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜੋ ਸਹਿਜ ਪਾਠ ਚੱਲਦੇ ਨੇ, ਇਹ ਭੋਗ ਪੈਣਗੇ 21 ਜੂਨ ਨੂੰ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਘਰਾਂ 'ਚ ਬੈਠ ਕੇ ਪਾਠ ਕਰ ਰਹੇ ਹੋ, ਆਪ ਜੋ ਵੀ ਚਾਹੋ ਭਾਈ ਰਜਿੰਦਰ ਸਿੰਘ ਹੋਰਾਂ ਨੂੰ ਸੰਪਰਕ ਕਰਕੇ ਤੁਸੀਂ ਜੋ ਵੀ ਆਪਣਾ ਉਹਨਾਂ ਦੇ ਫੋਨਾਂ 'ਚ ਲਿਖਾ ਸਕਦੇ ਹੋ। ਉਹਨਾਂ ਦਾ ਨੰਬਰ ਹੈ 408-712-4145। ਭਾਈ ਜਿੰਦਰ ਸਿੰਘ ਸੰਪਰਕ ਕਰਕੇ ਆਪਣਾ ਜੋ ਅਰਦਾਸ ਜੋ ਵੀ ਤੁਸੀਂ ਸਹਿਜ ਪਾਠ ਸਾਹਿਬ ਕੀਤਾ ਉਹ ਤੁਸੀਂ ਉਹਨਾਂ ਨੂੰ ਦਰਜ ਕਰਵਾ ਦਿਓ, ਨਾਂ ਨੰਬਰ ਦੇ ਦਿਓ ਜੀ। ਸਤਿ ਸੰਗਤ ਸਿੰਘ, ਤੁਹਾਨੂੰ ਪਤਾ ਹੈ ਕਿ ਨਾਲ ਸਾਲ 100 ਸਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ, ਜਿਸ 'ਚ ਬੇਅੰਤ ਮਾਇਆ ਲੱਗ ਰਹੀ ਹੈ। ਔਰ ਸਤਿ ਸੰਗਤ 'ਚ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦੇ ਹੋਏ ਗੁਰੂ ਘਰ ਬੇਟਾ ਕੀਤੀ ਹੈ, ਵਟਭਾਗੀ ਹੈ। ਸੋ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਮਾਇਆ ਬੇਟਾ ਨਹੀਂ ਕੀਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਆਪਣਾ ਦਸਵੰਧ ਸਫਲ ਕਰਦੇ ਹਾਂ, ਜ਼ਰੂਰ ਗੁਰੂ ਘਰ ਮਾਇਆ ਦਿਓ। ਅਤੇ ਇਹ ਜੋ ਹਾਲ ਬਣ ਰਹੇ ਨੇ, ਇਹਨਾਂ ਨੂੰ ਅਸੀਂ ਸਾਰੇ ਮਿਲ ਕੇ ਬੜੀ ਸ਼ਰਧਾ ਭਾਵਨਾ ਸਹਿਜ ਸੰਪੂਰਨ ਕਰ ਸਕੀਏ। ਸੋ ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਰਾਂਦ ਹੈ 15 ਤਰੀਕ ਨੂੰ, ਸੋ ਸਾਰੇ ਸੰਗਤਾਂ ਨੂੰ ਬੇਨਤੀ ਉਹਨਾਂ ਨੂੰ ਪਹੁੰਚੋ। ਆਏ ਮਹੀਨੇ ਜੀਆਂ ਕਹਿਣਾ, ਹਰ ਦਾ ਮਹੀਨਾ ਚੜ੍ਹਨਾ, ਸਾਰੇ ਮਹੀਨੇ ਸੁੱਖ ਸ਼ਾਂਤੀ ਸਾਰਿਆਂ 'ਚ ਮਿਲ ਕੇ ਅਰਦਾਸ ਕਰਨੀ ਹੈ। ਸੋ ਸਤਿ ਸੰਗਤ ਜੀ, ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ 'ਚ ਪਾਠ ਹੋਇਆ ਕਰਨਗੇ ਸੁਖਮਨੀ ਸਾਹਿਬ ਦੇ, ਸ਼ਾਮ ਨੂੰ 7:30 ਤੋਂ ਲੈ ਕੇ 8:45 ਤੱਕ। ਸਤਿ ਸੰਗਤ ਜੀ, ਜੂਨ 18 ਨੂੰ ਹੈ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ ਦਾ। ਸੋ ਸਾਰੇ ਸੰਗਤ ਨੂੰ ਬੇਨਤੀ ਜ਼ਰੂਰ ਉਸ ਦਿਨ ਪਹੁੰਚੋ, ਜੋ ਗੁਰੂ ਸਾਹਿਬ ਨੇ ਸਾਡੇ ਵਾਸਤੇ ਮਹਾਨ ਕੁਰਬਾਨੀ ਕੀਤੀ ਹੈ, ਇਸ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਜ਼ਰੂਰ ਅਸੀਂ ਉਹਨਾਂ ਦਾ ਧੰਨਵਾਦ ਕਰੀਏ। ਸੋ ਸਤਿ ਸੰਗਤ ਜੀ, ਹੁਣ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਸਾਹਿਬ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 375 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਾਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 375 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ, ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ, ਹਰ ਮੇਰਾ ਸਾਥੀ ਸੰਗ ਸਖਾਈ, ਦੁੱਖ ਸੁਖ ਸਿਮਰੀ।

ਮਾਨ ਹਰ ਮੇਰੀ ਪੂੰਜੀ ਮੇਰਾ ਹਰ ਵੇਸਾਹੂ ਗੁਰਮੁਖ ਧਨ ਖੱਟੀ ਹਰ ਮੇਰਾ ਸਾਹੂ ਗੁਰ ਕਿਰਪਾ ਤੇ ਇਹ ਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾਂ ਭਏ ਕਿਰਪਾਲ ਭਏ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਵੈ ਫਲ ਪਾਈ

ਸੁਖ ਰਹਿਣ ਵਿਹਾਣੀ ਸਹਿਜ ਸੁਭਾਇ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ ਮਿਲ ਸਤਿਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚੀ ਹੈ ਭਾਈ ਪਾਹੇ ਨਾ ਜਾਲੈ ਜਲ ਨਹੀਂ ਡੁਬੈ ਸੰਗ ਛੋੜ ਕਰ ਕਤਹੁ ਨਾ ਜਾਈ ਰਹਾਉ ਤੋਟ ਨਾ ਆਵੈ ਨਿਖੁੱਟ ਨਾ ਜਾਇ ਖਾਏ ਖਰਚ ਮਨ ਰਿਹਾ ਅਗਾਇ ਸੋ ਸਚ ਸਾਹੁ ਜਿਸ ਘਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਤਿਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮਹੱਲਾ ਪੰਜਵਾਂ ਜੈਸੇ ਕਿਰਸਾਨ ਬੋਵੈ ਕਿਰਸਾਨੀ ਕਾਚੀ ਪਾਕੀ ਬਾਡ ਪੁਰਾਨੀ ਜੋ ਜਨਮੈ ਸੋ ਜਨੁ ਮੂਆ ਗੋਵਿੰਦ ਭਗਤ ਅਸਥਿਰ ਹੈ ਥੀਆ ਰਹਾਉ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹੇ ਸੋਏ ਰਹੇ ਅਭਾਗੇ ਗੁਰਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈ ਐ ਨੀਤ ਮੁਖ ਉਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾਂ ਨੌ ਨਿਤ ਤੇਰੈ ਸਗਲ ਨਿਧਾਨ ਇੱਛਾ ਪੂਰਕ ਰੱਖੈ ਨਿਧਾਨ ਤੂੰ ਮੇਰੋ ਪਿਆਰੂ ਤਾਂ ਕੈਸੀ ਭੁੱਖਾ ਤੂੰ

ਪਛਾਨ ਨਾਨਕ ਕਉ ਗੁਰ ਦੀਖਿਆ ਦੀਨ ਪ੍ਰਭ ਅਵਿਨਾਸੀ ਪ੍ਰਭ ਅਵਿਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾਂ

ਦੁੱਤਰ ਅੰਧ ਬਿਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨ ਮੋਰੀ ਗੁਰ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾਂ ਟਿਪ ਦੇ ਦੋ ਹਰ ਰਸ ਪੀਵਤ ਸਦਾ ਹੀ ਸਦ ਹੀ ਰਾਤਾ ਹਰ ਰਸ ਪੀਵਤ

ਮਹੱਲਾ ਪੰਜਵਾਂ ਔਖ ਦਿਖਾਇਓ ਹਰ ਕੋ ਨਾਓ ਸੁਖ ਪਾਏ ਦੁਖ ਬਿਨ ਸਿਆ ਥਾਓ ਤਾਪ ਗਿਆ ਬਚਨ ਗੁਰ ਪੂਰੇ ਅਨੰਦ ਭਇਆ ਸਭ ਮਿਟੇ ਵਿਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾਂ।

ਦੂਜੇ ਘਰ ਕੇ ਚੌਤੀਸ ਆਸਾ ਮਹੱਲਾ ਪੰਜਵਾਂ ਜਾ ਕਾ ਹਰ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੁਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੁਲੀ ਹਰ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਵੈ ਹਾਰੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਵੈ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ ਜਨਮ ਮਰਨ ਚੁੱਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ।

ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਆਨੀ ਆਗੈ ਦਰਗਹਿ ਕਾਮ ਨ ਆਵੈ ਛੋੜ ਚਲੈ ਅਭਿਮਾਨੀ ਕਾਹੇ ਏਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਵਤ ਜਾਗਤ।

ਮਹੱਲਾ ਪੰਜਵਾਂ। ਜਨਮ ਜਨਮ ਕੀ ਮਲ ਤੂੰ ਵਹਿ ਪਰਾਈ, ਆਪਣਾ ਕੀਤਾ ਪਾਵੈ, ਇਹਾਂ ਸੁਖ ਨਹੀਂ ਦਰਗਹਿ ਢੋਈ, ਜਮਪੁਰ ਜਾਏ ਪਚਾਵੈ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਕੈ ਕਾਹੂ ਬਾਤੈ, ਆਗੈ ਠੌਰ ਨਾ ਪਾਇਆ। ਰਹਾਉ ਕਿਰਤ ਪਿਆ ਨਿੰਦਕ ਬਪੁਰੇ ਕਾ, ਕਿਆ ਉਹ ਕਰੈ ਵਿਚਾਰਾ, ਤਹਾ ਬੇਗੂਤਾ ਜਹ ਕੋਈ ਨਾ ਰਾਖੈ, ਉਹ ਕਿਸ ਪਹਿ ਕਰੇ ਪੁਕਾਰਾ। ਨਿੰਦਕ ਕੀ ਗਤ ਕਤਹੂ ਨਾਹੀ, ਖਸਮੈ ਏ ਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ, ਤਿਉਂ ਸੰਤਨ ਸੁਖ ਮਾਨਾ।

ਸਾਤ ਪਿਤ ਨਿਆਈ ਬਾਰਕ ਜਿਉਂ ਪ੍ਰਤ ਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਕਾਢ ਲੀਏ ਮਹਾਂ ਭਵਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੇ ਛੁਟੀਐ ਹਲਤ ਪਲਤ ਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ

ਧਨ ਸੋ ਕਲ ਜੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹਿਉ ਆਸਾ ਮਹੱਲਾ ਪੰਜਵਾਂ।

ਮਹੱਲਾ ਪੰਜਵਾਂ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ, ਅਵਰ ਨਾ ਕੋ ਦੂਜਾ ਸੂਝੈ, ਸਾਚੇ ਅਲੱਖ ਅਪੇਵਾ। ਚੀਤ ਆਵੈ ਤਾਂ ਸਦਾ ਦਿਆਲਾ, ਲੋਗਨ ਕਿਆ ਵਿਚਾਰੇ, ਬੁਰਾ ਭਲਾ ਕਹੋ ਕਿਸ ਨੂੰ ਕਹੀਐ, ਸਗਲੇ ਜੀ ਤੁਮਾਰੇ ਰਹਾਉ। ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰੱਖੈ।

ਮਹੱਲਾ ਪੰਜਵਾਂ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸਾਧ ਸੰਗ ਹਰ ਪਾਈਐ, ਖੋਲ ਕਿਵਾਰ ਦਿਖਾਲੇ ਦਰਸ਼ਨ, ਪੁਨਰਪ ਜਨਮ ਨਾ ਆਈਐ। ਮਿਲਾਉ ਪ੍ਰੀਤਮ ਸੁਆਮੀ ਆਪਣੇ, ਸਗਲੇ ਦੁੱਖ ਹਰੂੰ ਰੇ, ਪਾਰ ਬ੍ਰਹਮ ਜਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ, ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਸੰਤ ਦੇ ਕਈ ਪ੍ਰਕਾਰ ਹਨ। ਬਿਲਾਵਲ ਸਾਹਿਬ ਦਾ ਬਸੰਤ ਜੋ ਕਿ ਹੁਣੇ ਸਰਵਣ ਕੀਤਾ, ਬਸੰਤ ਹਿੰਡੋਲ ਦੀ ਇੱਕ ਬੰਦਿਸ਼ ਹੈ ਜੋ ਕਿ ਪੁਰਾਤਨ ਕੀਰਤਨੀ ਗਾਉਂਦੇ ਸਨ। ਮਾਰਵਾ ਥਾਟ ਹਿੰਡੋਲ ਅਤੇ ਬਸੰਤ ਦਾ ਮਿਸ਼ਰਣ, ਇੱਕ ਹਿੰਡੋਲ ਬਿਲਾਵਲ ਦਾ ਮਿਸ਼ਰਣ ਵੀ, ਉਹ ਵੀ ਬਸੰਤ ਗਾਇਆ ਜਾਂਦਾ ਹੈ। ਫਿਰ ਬਸੰਤ ਬਹਾਰ, ਦੋ ਰਾਗਾਂ ਦਾ ਮਿਸ਼ਰਣ ਕਰਕੇ ਉਹਨਾਂ ਦਾ ਵੀ ਗਾਇਨ ਕੀਤਾ ਜਾਂਦਾ ਹੈ। ਸੋ ਚਾਰ ਪੰਜ ਰਾਗ ਹਨ ਅਲੱਗ ਅਲੱਗ, ਉਹਨਾਂ ਦਾ ਗਾਇਨ ਹੁੰਦਾ ਹੈ। ਪੂਰਬੀ ਬਸੰਤ ਸਭ ਤੋਂ ਪਾਪੂਲਰ ਜੋ ਹੈ, ਉਸਦਾ ਗਾਇਨ ਬਹੁਤ ਹੀ ਪਾਪੂਲਰ ਹੈ। ਮੋਸਟਲੀ ਤੁਸੀਂ ਦਰਬਾਰ ਸਾਹਿਬ ਤੋਂ ਸੁਣਦੇ ਹੋ, ਜਦੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ, ਨਾਨਕ ਦਿਨਾਂ ਬਸੰਤ ਹੈ, ਜਦਕਿ ਉਹ ਬਸੰਤ ਰਾਗ ਸ਼ਬਦ ਨਹੀਂ, ਸਲੋਕ ਹੈ। ਪਰ ਬਹੁਤ ਹੀ ਬਸੰਤ ਦੇ ਜਿਹੜੇ ਪ੍ਰਕਾਰ ਹਨ ਬਹੁਤ ਹੀ ਪਾਪੂਲਰ ਹਨ, ਬਹੁਤ ਹੀ ਜਿਹੜਾ ਸੁਣ ਕੇ ਆਨੰਦ ਆਉਂਦਾ ਹੈ।

ایسی بخشش کرو، فتح بلاؤ.

गुरु स्वारी गुरु रूप सा संगत वाहे गुरु गुर मंत्र है जप हो मैं खोई ये पवित्र पावन गुरु मंत्र गुरु नानक पातशाह जी ने सानू बख्शिश कीता है। ਇਹ ਉਹ ਗੁਰਮੰਤਰ ਹੈ ਜਿਸ ਦੇ ਜਪਣ ਨਾਲ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਇਸ ਮਨ ਦੇ ਉੱਤੋਂ ਉਤਰ ਜਾਂਦੀ ਹੈ, ਕਿਉਂਕਿ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਇਸ ਮਨ ਕੋ ਜਨਮ ਜਨਮ ਕੀ ਮਰ ਲਾਗੀ ਕਾਲਾ ਹੋਆ ਸਿਆਹ ਹੋ, ਜਿਹਦਾ ਸਿਆਹੀ ਹੁੰਦੀ ਕਾਲੀ ਨਾ। ਸਤਿਗੁਰੂ ਜੀ ਕਹਿੰਦੇ ਨੇ ਮਨ ਇਹੋ ਜਿਹਾ ਬਣਿਆ ਪਿਆ ਹੈ, ਇਸੇ ਕਰਕੇ ਸੰਸਾਰ ਦੇ ਵਿੱਚ ਇਹ ਵਿਕਾਰ ਭੋਗਦਾ ਹੈ। ਵਿਚਾਰ ਮਾੜੇ ਨੇ, ਪਰਤ ਦਰ ਪਰਤ, ਪਰਤ ਦਰ ਪਰਤ ਇਸ ਮਨ ਦੇ ਉੱਪਰ ਪਾਪਾਂ ਦੀ ਮੈਲ ਚੜ੍ਹਦੀ ਰਹਿੰਦੀ ਹੈ। ਵਾਹਿਗੁਰੂ ਦਾ ਸਿਮਰਨ ਇਸ ਕਰਕੇ ਹੈ, ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਵੈ, ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਹੈ, ਆਵਾਜ਼ ਦੇਣੀ ਹੈ, ਉੱਠ ਉੱਠ ਬਈ ਜਾਗ। ਇਸ ਕਰਕੇ ਸਿਮਰਨ ਕਰਨਾ ਹੈ ਕਿ ਸੁੱਤਾ ਹੋਇਆ ਮਨ ਜਾਗ ਜਾਵੇ। ਜਦੋਂ ਮਨ ਸੁੱਤਾ ਹੋਇਆ ਜਾਗੇਗਾ ਤੇ ਉਸ ਵਕਤ ਇਸ ਦਾ ਪਾਰ ਉਤਾਰਾ ਹੋ ਜਾਵੇਗਾ। ਸੋ ਪਿਆਰੀ ਸਾਧ ਸੰਗਤ, ਆਓ ਪਵਿੱਤਰ ਪਾਵਨ ਸ਼ਬਦ ਸਰਵਣ ਕਰੀਏ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਅੰਮ੍ਰਿਤਸਰ ਸਦ ਹੀ ਭਰਪੂਰਾ।

Thank you.

ज्ञानी का है।

Thank you.

young man.

Thank you.

Amen.